ਸ਼ਾਂਤ ਸਤੰਬਰ ਸਵਾਮੀ ਸੱਚ ਮੈਂ ਆਖਿਆ ਸਾਚ ਰਹਿ ਸਭ ਕੁਛ ਸਮਾਵੇ ਕਰਿਆ ਪਰ ਪੂਰਨ ਨਾਮ ਨਾਮ ਦੇਵਾ ਮੈਂ ਸੁਣਨਾ ਲਈ ਹੈ ਪ੍ਰਸ਼ ਜਾ ਨਾਨਕ ਮੁਕੰਦਰ ਪਾਇ ਜਦ ਮੈਂ ਜੋਰ ਸ਼ਲੀ ਚੰਦਰਾ ਵੱਲ

ਕੀਆ ਚਾਰੇ ਵੇ ਦੇਸ ਚਾਰ ਪੜੇ ਗੁਣ ਹੈ ਤੇਰੇ ਚਾਰ ਵਿਚਾਰ ਪਉ ਭਗਤ ਕਰਨੀ ਸੰਦਾ ਪਉ ਭਗਤ ਕਰਨੀ ਸੰਦਾ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਮਿਟਵਾ।

ਪੁਸਤਕ ਸੰਧਿਆ ਬਾਦਿਮ ਸੰਪੂਜ ਸਭਗਤ ਸਮਾਦਮ ਝੂਠ ਪੋਕਨ ਸਾਰਿੰਗ ਕ੍ਰਿਪਾਲ ਤੇ ਹਾਲ ਵਿਚਾਰਿੰਗ ਗਲ ਮਾਲਾ ਤਿਲ ਕੱਲਾ ਟੰਗੇ ਤੋਤੇ ਬਸਤਰ ਕਪਾਟ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨੇ ਚੋ ਕਰਮੰ ਕਉ ਨਾਨਕ ਨੇ ਚੋ ਤਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ।

ਮਾਨਸ ਖਾਣੇ ਕਰੀ ਨਿਵਾਜ ਸ਼੍ਰੀ ਬਗਾਇਣ ਤਿਨਗਲ ਤਾਕ ਤਿਨਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਵੈ ਕੋਈ ਸਾਧ ਕੁੜੀ ਰਾਸ ਕੁੜਾ ਵਾ ਪਾਰ ਕੁੜ ਬੋਲ ਕਰਿਆ ਹਾ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਂ ਤਿੱਕ ਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਮਾਣ ਮਲੇ ਸਥਾਨ ਲੈ ਪੂਜਾ।

ਗੁਰੂ ਦੀ ਮੱਤ ਤੈਨੂੰ ਉੱਤਮ ਕਰਨੀ ਦੀ ਜਾਚ ਸਿਖਾਏਗੀ। ਉਹਦੇ ਲਈ ਤੈਨੂੰ ਹਰ ਵੇਲੇ ਸਿਮਰਨਾ ਪਏਗਾ, ਹਰ ਵੇਲੇ ਤੈਨੂੰ ਧਿਆਨ ਯਾਦ ਰੱਖਣਾ ਪਏਗਾ, ਫਿਰ ਜਾ ਕੇ ਤੈਨੂੰ ਇਸ ਮੋਕਸ਼ ਦੀ, ਮੁਕਤੀ ਦੀ ਪ੍ਰਾਪਤੀ ਜਿਹੜੀ ਆ ਉਹ ਹੋਵੇਗੀ। ਸ਼ਬਦ ਦੇ ਕੇਂਦਰੀ ਭਾਵ 'ਚ ਗੁਰੂ ਅਮਰਦਾਸ ਮਹਾਰਾਜ

ਹੁਣ ਜਦੋਂ ਅਸੀਂ ਆਪਣੇ ਮਨ ਨੂੰ ਸਮਝਾਇਆ, ਮਨ ਦੇਖੋ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਇਹ ਨਹੀਂ ਵੀ ਮਨ ਨੂੰ ਕਹਿ ਦਿੱਤਾ ਅਤੇ ਮਨ ਨੂੰ ਸਮਝ ਗਿਆ, ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਮਨ ਢੀਠ ਹੈ, ਮਨ ਜਿੱਦੀ ਬੜਾ ਹੈ, ਇਹ ਛੇਤੀ ਕਿਤੇ ਸਮਝਦਾ ਨਹੀਂ, ਹੱਠ ਕਰਦਾ, ਜਿੱਦ ਕਰਦਾ, ਨਹੀਂ ਮੈਂ ਤਾਂ ਵਰਤ ਰੱਖਣਾ ਹੀ ਰੱਖਣਾ, ਮੈਂ ਤਾਂ ਪਹਾੜਾਂ ਦੀ ਚੋਟੀ 'ਤੇ ਜਾਣਾ ਹੀ ਜਾਣਾ, ਮੈਂ ਤਾਂ ਤੀਰਥਾਂ 'ਤੇ ਚੁੱਭੀਆਂ ਲਾਉਣੀਆਂ ਹੀ ਲਵਾਉਣੀਆਂ। ਇਹ ਮਨ ਢੀਠ ਬੜਾ ਹੈ, ਇਹ ਕਹਿੰਦਾ ਮੈਂ ਤਾਂ ਸਰੀਰ ਦੇ ਤਲ 'ਤੇ ਹੀ ਕੰਮ ਕਰਾਉਣੇ ਆ। ਮਨ ਕਾਮਨਾ ਤੀਰਥ ਦੇ ਛੁੱਟੇ, ਇਹ ਚਾਹੁੰਦਾ ਵੀ ਦੇਹ ਤੀਰਥ 'ਤੇ ਛੁੱਟੇ, ਛੁਟਕਾਰਾ ਦੇਹ ਤੀਰਥ 'ਤੇ ਹੋਵੇ। ਮਹਾਰਾਜ ਕਹਿੰਦੇ ਇੱਦਾਂ ਨਹੀਂ ਹੁੰਦਾ, ਸਾਰੀ ਦਿਹਾੜੀ ਤੂੰ ਤੀਰਥਾਂ 'ਤੇ ਬੈਠਾ ਰਹਿ, ਪਹਿਲਾਂ ਆਪਣੇ ਮਨ ਦੀ ਮੱਲ ਉਤਾਰੇਗਾ ਫਿਰ ਗੱਲ ਬਣਨੀ ਹੈ, ਦੇਹ ਨਾਲ ਗੱਲ ਨਹੀਂ ਬਣਨੀ। ਦੇਹ ਤਾਂ ਇੱਕ ਜ਼ਰੀਆ ਸੀ, ਆਪਾਂ ਸਾਰੇ ਆਏ ਹਾਂ ਦੇਹ ਨਾਲ, ਆਏ ਹਾਂ ਨਾ ਸਰੀਰ ਨਾਲ, ਪਰ ਸਰੀਰ ਦਾ ਕੰਮ ਹੈ ਆਉਣਾ, ਮੱਥਾ ਟੇਕਣਾ, ਬੈਠਣਾ। ਅੱਗੇ ਜਿਹੜੀ ਗੁਰੂ ਦੀ ਗੱਲ ਹੈ ਉਹ ਮਨ ਨੇ ਸੁਣਨੀ ਹੈ। ਦੇਹ ਤਾਂ ਆ ਕੇ, ਸਰੀਰ ਤਾਂ ਆ ਕੇ ਬੈਠ ਗਿਆ, ਅਗਲੀ ਗੱਲ ਜਿਹੜੀ ਗੁਰੂ ਨਾਲ, ਜਿਹੜਾ ਗੁਰੂ ਨਾਲ ਸਾਡੀ ਸਾਂਝ ਪੈਣੀ ਹੈ ਉਹ ਮਨ ਦੇ ਨਾਲ ਪੈਣੀ ਹੈ, ਤਨ ਦੇ ਨਾਲ ਨਹੀਂ। ਹੁਣ ਆਪਣੇ ਆਪਣੇ ਅੰਦਰ ਝਾਤੀ ਮਾਰੀਏ ਕਿ ਮੈਂ, ਮੇਰੀ ਸਾਂਝ ਗੁਰੂ ਨਾਲ ਮਨ ਕਰਕੇ ਪੈ ਰਹੀ ਹੈ, ਕਿ ਮੈਂ ਮਨ ਕਰਕੇ ਗੁਰੂ ਦਾ ਸ਼ਬਦ ਸੁਣ ਰਿਹਾ, ਕਿ ਇਕੱਲਾ ਤਨ ਆਇਆ ਅਤੇ ਤਨ ਚਲਾ ਗਿਆ। ਪੁੱਛਿਆ ਵੀ ਕਿਹੜਾ ਸ਼ਬਦ ਚੱਲਦਾ ਸੀ, ਕਹਿੰਦੇ ਮੈਨੂੰ ਨਹੀਂ ਪਤਾ, ਕਿਹੜਾ ਹੁਕਮ ਸੀ ਮੈਨੂੰ ਨਹੀਂ ਪਤਾ। ਫਿਰ ਤੂੰ ਗਿਆ ਕੀ ਕਰਨ ਸੀ ਜੇ ਪਤਾ ਹੀ ਨਹੀਂ, ਇਹਦਾ ਮਤਲਬ ਦੇਹ ਆਈ ਦੇਹ ਚਲੀ ਗਈ, ਸਰੀਰ ਆਇਆ ਸਰੀਰ, ਮਨ ਤਾਂ ਹੈ ਹੀ ਨਹੀਂ ਸੀ। ਫਿਰ ਗੁਰੂ ਨੂੰ ਮਿਲਿਆ ਕਿੱਦਾਂ ਮਿਲਣਾ ਸੀ, ਗੁਰੂ ਨੇ ਦੇਹ ਨੂੰ ਥੋੜ੍ਹੀ ਮਿਲਣਾ ਸੀ, ਗੁਰੂ ਨੇ ਤਾਂ ਮਨ ਨੂੰ ਮਿਲਣਾ ਸੀ, ਅਤੇ ਮਨ ਗੁਰੂ ਨੂੰ ਮਿਲਿਆ ਨਹੀਂ, ਤਾਂ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਮੈਂ ਗੁਰਦੁਆਰਿਓਂ ਹੋ ਕੇ ਆਇਆ। ਜੇ ਗੁਰੂ ਘਰ 'ਚੋਂ ਹੋ ਕੇ ਆਏ ਹਾਂ ਫਿਰ ਗੁਰੂ ਨੂੰ ਤਾਂ ਮਿਲ ਹੀ ਹੋਵਾਂਗੇ ਨਾ। ਮੈਂ ਨਿਤਨੇਮ ਕੀਤਾ ਹੈ, ਜੇ ਨਿਤਨੇਮ ਕੀਤਾ ਫਿਰ ਬਾਣੀ ਗੁਰੂ, ਗੁਰੂ ਹੈ ਬਾਣੀ, ਫਿਰ ਬਾਣੀ ਵਿੱਚੋਂ ਗੁਰੂ ਮਿਲਿਆ ਹੋਏਗਾ, ਪਰ ਨਹੀਂ, ਕਿਉਂਕਿ ਮਨ ਕਰਕੇ ਤਾਂ ਬਾਣੀ ਪੜ੍ਹੀ ਨਹੀਂ, ਸੁਣੀ ਨਹੀਂ। ਇਸ ਲਈ ਸਾਡਾ ਜੀਵਨ ਨਹੀਂ ਬਦਲ ਰਿਹਾ। ਸਾਡੀ ਬੜੀ ਵਾਰ ਜ਼ਿਕਰ ਕੀਤਾ ਹੈ, ਹੈਰਾਨੀ ਹੁੰਦੀ ਹੈ ਜਦੋਂ ਦੇਖੀਦਾ ਇੰਨਾ ਪਾਠ, ਇੰਨਾ ਸਿਮਰਨ, ਇੰਨਾ ਸਮਾਗਮ, ਫਿਰ ਸਾਡਾ ਜੀਵਨ ਕਿਉਂ ਨਹੀਂ ਬਦਲ ਰਿਹਾ, ਸਾਡੀ ਸੋਚ ਕਿਉਂ ਨਹੀਂ ਬਦਲ ਰਹੀ, ਇਹ ਪਾਪ ਘਟਣ ਦੀ ਬਜਾਏ ਵੱਧ ਕਿਉਂ ਰਿਹਾ, ਬੁਰਿਆਈਆਂ ਵੱਧ ਕਿਉਂ ਰਹੀਆਂ ਨੇ। ਕਿਉਂਕਿ ਇਹ ਸਮਾਗਮ, ਸਿਮਰਨ, ਪਾਠ ਸਭ ਕੁਝ ਹੋ ਰਿਹਾ ਪਰ ਸਾਡੀਆਂ 'ਤੇ ਗੈਰ ਹਾਜ਼ਰੀਆਂ ਨੇ। ਦੇਖਣ ਵਿੱਚ ਬਾਹਰੋਂ ਬੰਦਾ ਜਿਹੜਾ ਉਹ 5,000, 10,000, 50,000 ਹੈ, ਪਰ ਉਹਦੇ ਵਿੱਚੋਂ 5 ਨੇ ਜਿਹਨੇ ਮਨ ਕਰਕੇ ਹਾਜ਼ਰੀ ਲਵਾ ਰਹੇ ਹੈ, ਬਾਕੀ 'ਤੇ ਗੈਰ ਹਾਜ਼ਰੀ ਨੇ। ਮਨ ਦੀ ਹਾਜ਼ਰੀ ਹੈ ਗੁਰੂ ਮਹਾਰਾਜ ਦੇ ਕੋਲ, ਮਨ ਕਰਕੇ ਗੁਰੂ ਦਾ ਮਿਲਣਾ ਹੈ। ਪੂਰਾ ਨਿਤਨੇਮ ਕੀਤਾ, ਆਪਣੇ ਆਪ ਨੂੰ ਵੀ ਵਿੱਚ ਰੱਖ ਕੇ ਗੱਲ ਕਰ ਰਿਹਾ ਵੀ ਨਿਤਨੇਮ ਕੀਤਾ, ਪਰ ਜੇ ਮੈਨੂੰ ਕੋਈ ਪੁੱਛੇ ਗੁਰੂ ਦਾ ਦਰਸ਼ਨ ਹੋਇਆ ਤਾਂ ਮੈਂ ਵੀ ਇਹੀ ਕਹਾਂਗਾ ਵੀ ਨਹੀਂ ਹੋਇਆ। ਅਤੇ ਫਿਰ ਗੁਰੂ ਦਾ ਦਰਸ਼ਨ ਕਿਉਂ ਨਹੀਂ ਹੋਇਆ, ਗੁਰਬਾਣੀ ਵਿੱਚ ਤਾਂ ਗੁਰੂ ਸੀ, ਇਹਦਾ ਮਤਲਬ ਮੈਨੂੰ ਹਜੇ ਬਾਣੀ ਪੜ੍ਹਨੀ ਨਹੀਂ ਆਈ। ਮੈਂ ਆਪਣੀ ਗੱਲ ਕਰਾਂ, ਮੈਨੂੰ ਹਜੇ ਨਿਤਨੇਮ ਕਰਨਾ ਨਹੀਂ ਆਇਆ। ਜੇ ਆ ਜਾਂਦਾ ਤਾਂ ਫਿਰ ਬਾਣੀ ਗੁਰੂ, ਗੁਰੂ ਹੈ ਬਾਣੀ, ਮੈਨੂੰ ਬਾਣੀ ਵਿੱਚੋਂ ਗੁਰੂ ਦਾ ਦੀਦਾਰ ਹੋ ਜਾਂਦਾ। ਇਸ ਵਾਸਤੇ ਕਿਉਂ ਨਹੀਂ ਸਾਡਾ ਜੀਵਨ ਬਦਲ ਰਿਹਾ, ਕਿਉਂ ਨਹੀਂ ਸਾਡੀ ਸੋਚ

વડે ત્યાં અન્નલું સમજણા આશા મનસા એ શરીર હૈ. આ શરીર જેડા તુરિયા કરદા ના એ આશા તે મનસા દે બંધન વિચ બધિયા તુરિયા ફિરદા હૈ. ઈચ્છાવાં દે વિચ આશા ઈચ્છા ઈચ્છા જેડી હૈ ઈચ્છા હુંદા નહીં ઈચ્છા હુંદી હૈ. ઇસ્ત્રી વાચક હૈ સાડી મત તે મનસા મન બુદ્ધ કહે લો આશા નું બુદ્ધ કહે લો. ਕਹਿੰਦੇ ਇਹ ਜਿਹੜਾ ਮਨ ਤੇ ਮਤ ਮਨ ਤੇ ਬੁੱਧ ਕਰਕੇ ਸਰੀਰ ਬੱਧਾ ਹੋਇਆ ਅੰਤਰ ਜੋਤ ਜਗਾਏ. ਉਹਨੇ ਅੰਦਰ ਜੋਤ ਜਗਾਈ ਸੀ ਪਰ ਪਤਾ ਨਹੀਂ ਲੱਗਿਆ. ਹੁਣ ਇਹ ਪੰਗਤੀ ਨੂੰ ਮਹਾਰਾਜ ਪੁੱਛਿਆ ਗੁਰੂ ਅਮਰਦਾਸ ਜੀ ਸਾਨੂੰ ਇਹ ਪੰਗਤੀ ਸਮਝ ਨਹੀਂ ਆਈ ਥੋੜ੍ਹੀ ਗੱਲ ਕਲੀਅਰ ਕਰਕੇ ਸਮਝਾਓ. ਮਹਾਰਾਜ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ ਨਾਨਕ ਮਨਮੁਖ ਬੰਦ ਹੈ. ਪਹਿਲੀ ਪੰਗਤੀ ਦੀ ਗੱਲ ਕਲੀਅਰ ਹੋ ਗਈ. ਕਹਿੰਦੇ ਨੇ ਆਸਾ ਮਨਸਾ ਇਹ ਸਰੀਰ ਹੈ. ਮਹਾਰਾਜ ਕਹਿੰਦੇ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ. ਮੁਕਤ ਕਰਾਏ ਅੰਤਰ ਜੋਤ ਜਗਾਏ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ. ਜਿਹੜਾ ਗੁਰੂ ਦੀ ਮਤ ਲੈ ਗਿਆ ਉਹਨੂੰ ਪਤਾ ਲੱਗ ਗਿਆ ਅੰਦਰ ਰੱਬੀ ਜੋਤ ਆਤਮਕ ਜੋਤ ਹੈ. ਜਿਹੜਾ ਨਹੀਂ ਪਤਾ ਲੱਗਾ ਉਹ ਫਿਰ ਆਸਾ ਤੇ ਮਨਸਾ ਦੇ ਬੰਧਨ ਵਿੱਚ ਬੱਧਾ ਹੋਇਆ ਆਪਣੀ ਜ਼ਿੰਦਗੀ ਦਾ ਸਮਾਂ ਵਿਅਰਥ ਗਵਾ ਕੇ ਤੁਰ ਪੈਂਦਾ, ਮਿਲਦਾ ਕੁਛ ਵੀ ਨਹੀਂ ਹੈ. ਅਸੀਂ ਇੱਥੇ ਮਨ ਨੂੰ ਸਮਝਾਉਣਾ ਗੁਰੂ ਦੇ ਗਿਆਨ ਦੇ ਰਾਹੀਂ. ਅਸੀਂ ਇੱਥੇ ਆ ਕੇ ਸੋਝੀ ਲੈਣੀ ਹੈ, ਇੱਥੇ ਆ ਕੇ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਜੀ ਸਾਡੇ 'ਤੇ ਕਿਰਪਾ ਕਰੋ. ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ. ਹੁਣ ਜਿਨ੍ਹਾਂ ਨੂੰ ਸਮਝ ਆ ਗਈ, ਕਿਉਂਕਿ ਸਾਰੇ ਆਪਾਂ ਇੱਕ ਅਵਸਥਾ ਦੇ ਨਹੀਂ ਹਾਂ, ਕੋਈ ਦੋ ਕਦਮ ਅੱਗੇ ਹੋਏਗਾ ਕੋਈ ਦੋ ਕਦਮ ਪਿੱਛੇ. ਜਿਨ੍ਹਾਂ 'ਤੇ ਕਿਰਪਾ ਹੋ ਗਈ ਹੈ ਉਹ ਤਾਂ ਫਿਰ ਸ਼ੁਕਰਾਨਾ ਕਰਨਗੇ ਅਤੇ ਜੇ ਨਹੀਂ ਹੋਈ ਤਾਂ ਅਰਦਾਸ ਕਰਾਂਗੇ ਆਪਾਂ. ਜਿਨ੍ਹਾਂ 'ਤੇ ਕਿਰਪਾ ਹੋਈ ਉਹ ਤਾਂ ਕਹਿਣਗੇ ਗੁਰਵਡ ਭਾਗੀ ਪਾਇਆ ਐਸ

0: ਆਇਆ।
1: ਸਤਿਗੁਰੂ ਮਹਾਰਾਜ ਕਿਰਪਾ ਕਰਨ, ਤਰਸ ਕਰਨ, ਸਾਨੂੰ ਵੀ ਮਨ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜਨਾ ਆ ਜਾਏ। ਅਸੀਂ ਵੀ ਮਨ ਦੇ ਤਲ 'ਤੇ ਗਿਆਨ ਲੈ ਕੇ ਅਗਿਆਨਤਾ ਨੂੰ ਮਿਟਾ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣੇ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇ ਕੇ ਨਿਵਾਜਣ, ਸਾਰਿਆਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਦੇ ਇਹ ਪਾਵਨ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਣੇ ਹਿਰਦੇ ਵਿੱਚ ਵਸਾ ਲਈ।

ਅੰਨਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤ ਆਵਨ ਕਾ ਸਦਕਾ,

ਨਾਨਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇਵੇ ਦੀਵਾਨਾਂ ਅੰਦਰ ਆਸਾ

ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਂਦੇ ਸਮਰੱਥਾ ਸੂਝ ਬਖਸ਼ਣੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਵੰਦ ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ।

ਜੇ ਜਣ ਬਗ ਬਪੁੜਾ ਤਾਂ ਜਨਮ ਨਾ ਦੇਤੀ ਅੰਗ ਮਹਲਾ ਤੀਜਾ ਹੰਸਾ ਵੇਖ ਤਰਦਿਆਂ ਬੱਗਾ ਪਿਆਇਆ ਚਾਓ ਡੁੱਬ ਮੁਏ ਬਗ ਬਪੁੜੇ ਸਿਰ ਤਲ ਉੱਪਰ ਪਾਉ ਪੌੜੀ।

ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਦਿਕ ਤੇਰੇ, ਤੁਮਰੀ ਕਿਰਪਾ ਮੈਂ ਸੁਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸਵਾਗਿਆਕਾਰ। ਤੁਮਰੀ ਗਾਤ ਨਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ।

ਸ਼੍ਰੀ ਹਰਿਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨੌਣ ਦਿਆਵੈ ਧਾਏ ਸਭ ਥਾਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੁਕਤਿਆਂ ਅੱਠੀਆਂ ਜਪੀਆਂ ਤਫੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਗਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ।

ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾਂ ਸਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾਈ ਨੂੰ ਬਖਸ਼ੋ। ਹੇ ਨਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ, ਅਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਸਹਿਜ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਨੇ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ, ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿਖਨ ਕੋ

ਬੰਸਾਂ ਵੇਖ ਤਰਦਿਆਂ ਬੱਗਾਂ ਪਿਆਇਆ ਚਾਓ ਡੁੱਬ ਮੁਏ ਬਗ ਬਪੜੇ ਸਿਰ ਤਲ ਉੱਪਰ ਪਾਉ ਪੌੜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ

ਭੁੱਲ ਚੁੱਕ ਮਾਫ ਕਰਨੀ ਆਪ ਦੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਣ ਦੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸ਼ਰਨ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸ਼ੋਭਾ, ਚਿੰਤਾ ਲਹੇ ਹਮਾਰੀ। ਠਾਕੁਰ ਤੁਮ ਸ਼ਰਨ ਆਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪਾਇਆ ਸੋ ਕਹੋ ਟਲ।

ਗੁਰ ਸੇਵੀਐ ਆਹਨੇ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀ ਮਾਂ ਕੀ ਧੁਨ ਗਾਵਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਔਰ ਤਾਰ ਸੱਚ ਸੰਗ ਹੈ ਸਦ ਸੱਚ ਰਹਿ ਸੱਚੇ ਨਾਮ ਪਿਆਰ ਸ਼ਬਦ ਰਤੇ ਵਡਹੰਸ ਹੈ ਸੱਚ ਸੱਚੇ ਨਾਮ ਔਰ ਤਾਰ ਸੱਚ ਸੰਗ ਹੈ ਸਦ ਸੱਚ ਰਹਿ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗਈ ਨਦਰ ਕੀਤੀ ਕਰਤਾਰ ਨਾਨ ਕਹੋ ਤਿੰਨ ਕੈ ਬਲਹਾਰਣੇ ਜੋ ਅਣ ਦਿਨ ਜਬੇ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣ ਮਗ ਬੱਪੜਾ ਤਾ ਜਨਮ ਨ ਦੇ ਦੀ ਅੰਗ ਮਹੱਲਾ ਤੀਜਾ ਹੰਸਾਂ ਵੇਖ ਤਰੰਦਿਆਂ ਬੱਗਾਂ ਬੇ ਆਇਆ ਚਾਉ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਡਰੰਕਾਰ ਹੈ ਕੋ ਅਵਰਨ ਬੀਆ ਤੂੰ ਕਰਨ ਕਰਨ ਸਮਰੱਥ ਹੈ ਤੂੰ ਕਰੇ ਸੋਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਜੀਆ ਸਭ ਆਖੋ ਸਤਿਗੁਰ ਵਾਹੋ ਜਿਨ ਦਾਨ ਹਰ ਨਾਮ ਮੁਖ ਦੀਆ
दान मंगया दान देवना सबना जिया सब अख सतगुर वाह जिन दान हर नाम मुख दिया वाहे गुरु जी का खालसा वाहे गुरु जी की फतेह।

0: ਸਿਪਾਹੀ ਲੈ ਕੇ ਇਹ ਦੋਵੇਂ ਆਏ ਨੇ ਅਨੰਦਪੁਰ ਸਾਹਿਬ ਤੱਕ। ਰਾਜਾ ਭੀਮ ਚੰਦ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਔਰ ਵਧਾ ਚੜ੍ਹਾ ਕੇ ਗੁਰੂ ਸਾਹਿਬ ਜੀ ਦੇ ਪਰਥਾਏ। ਇਹਨਾਂ ਨੇ ਬਹੁਤ ਐਸੀਆਂ ਗੱਲਾਂ ਕੀਤੀਆਂ ਜੋ ਸੱਚ ਨਹੀਂ ਹੈ, ਪਰ ਉਹਨਾਂ ਨੇ ਸੱਚ ਮੰਨ ਕੇ ਇਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ। ਅਨੰਦਪੁਰ ਸਾਹਿਬ ਨੂੰ ਵੱਧ ਰਹੇ ਨੇ, ਉਧਰੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਖਬਰ ਮਿਲਦੀ ਹੈ ਕਿ ਸੱਚੇ ਪਾਤਸ਼ਾਹ ਜੀ ਦਿੱਲੀ ਤੋਂ ਦੋ ਜਿਹੜੇ ਨੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਯੋਧੇ 10,000 ਸਿਪਾਹੀ ਲੈ ਕੇ ਆਏ। ਜਦੋਂ ਮਹਾਰਾਜ ਜੀ ਨੇ ਇਹ ਗੱਲ ਪਤਾ ਲੱਗੇਗੀ ਫਿਰ ਅੱਗੇ ਕੀ ਸਾਹਿਬ ਜੀ ਰਣਨੀਤੀ ਬਣਾਉਂਦੇ ਆ। ਬੜੇ ਪਿਆਰ ਸਤਿਕਾਰ ਨਾਲ ਅਗਲੇਰੇ ਇਤਿਹਾਸ ਨੂੰ ਸਰਵਣ ਕਰੀਏ ਜੀ।
1: ਸਭ ਸੈਲ ਪਤੀ ਕਰਕੇ ਪੁਕਾਰ।
0: ਮਹਾਰਾਜ ਜੀ ਜਿਹੜੇ ਸੈਲ ਪਤੀ ਨੇ, ਸੈਲ ਕਹਿੰਦੇ ਪਹਾੜ, ਪਹਾੜੀ ਰਾਜੇ, ਇਹਨਾਂ ਨੇ ਦਿੱਲੀ ਜਿਹੜੀ ਆਪਣੀ ਪੁਕਾਰ ਕੀਤੀ ਦਿੱਲੀ ਤੱਕ। ਇਹ ਚਾਹੁੰਦੇ ਸੀ ਕਿ ਦਿੱਲੀ ਦੇ ਤਖ਼ਤ 'ਤੇ ਬੈਠਾ ਬਾਦਸ਼ਾਹ ਸਾਡੀ ਮਦਦ ਕਰੇ।
1: ਬਹੁ ਦਇਓ ਦਰਬ ਦਿੱਲੀ ਮਜ਼ਾਰ।
0: ਔਰ ਇਹਨਾਂ ਨੇ ਬਾਦਸ਼ਾਹ ਦੀ ਮਦਦ ਲੈਣ ਵਾਸਤੇ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਦੱਸ ਰਹੇ ਨੇ ਕਿ ਮਹਾਰਾਜ ਜੀ ਸੁਣਿਆ ਹੈ ਕਿ ਉਹਨੇ ਉੱਥੋਂ ਦੀ ਸੈਨਾ ਨੂੰ ਮੰਗਵਾਉਣ ਵਾਸਤੇ ਬਹੁਤ ਸਾਰਾ ਧਨ ਵੀ ਇਕੱਠਾ ਕਰਕੇ ਦਿੱਤਾ ਹੈ।
1: ਆਨੇ ਚੜਾਏ ਹੈ 10,000।
0: ਉਹ ਜਿਹੜਾ ਧਨ ਭੇਜਿਆ ਫਿਰ ਉਹਨਾਂ ਨੇ ਉਧਰੋਂ ਜਿਹੜਾ ਉਹ ਦੋ ਸੈਨਾਪਤੀ ਭੇਜੇ ਨੇ ਉਹਨਾਂ ਦੇ ਨਾਲ 10,000 ਦੀ ਸੈਨਾ ਚੜ੍ਹ ਕੇ ਆਈ ਹੈ।
1: ਅਮਰਾਏ ਦੋਏ ਹਿਤ ਕਰਨ ਰਾਰ।
0: ਦੋ ਜਿਹੜੇ ਸੈਨਾਪਤੀ ਨੇ ਦੀਨਾ ਬੇਗ ਅਤੇ ਪੈਂਡੇ ਖਾਂ,

0: ਇਹ ਗੱਲ ਸੁਣੀ ਉਸੇ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਆਖਣਾ ਕੀਤਾ,
1: ਸਭ ਚੜ੍ਹੇ ਖਾਲਸਾ ਸ਼ਸਤਰ ਧਾਰ।
0: ਮਹਾਰਾਜ ਕਹਿੰਦੇ ਸਰਬੱਤ ਖਾਲਸਾ ਤਿਆਰ ਬਰ ਤਿਆਰ ਹੋ ਜਾਓ, ਆਪੋ ਆਪਣੇ ਅਸਤਰ ਸ਼ਸਤਰ ਸੰਭਾਲ ਲਵੋ।
1: ਇਹ ਪ੍ਰਥਮ ਜੰਗ ਤੁਰਕਨ ਸੰਗ,
0: ਪਹਿਲੇ ਸਾਡੀ ਜੰਗ ਹੋਈ ਸੀ ਪਹਾੜੀ ਰਾਜਿਆਂ ਦੇ ਨਾਲ, ਬਾਈ ਧਾਰ ਦੇ ਰਾਜਿਆਂ ਨਾਲ ਜਿਹੜੀ ਪਹਿਲੀ ਜੰਗ ਹੋਈ ਹੈ, ਭਾਵੇਂ ਉਹ ਪੰਗਾਣੀ ਦਾ ਯੁੱਧ ਹੈ ਤੇ ਭਾਵੇਂ ਉਹ ਨੰਦਾਉਣ ਦਾ ਯੁੱਧ ਹੈ, ਇਹ ਪਹਾੜੀ ਰਾਜਿਆਂ ਦੇ ਕਾਰਨ ਕਰਕੇ ਇਹ ਯੁੱਧ ਹੋਇਆ। ਪਰ ਅੱਜ ਪਹਿਲੀ ਵਾਰ ਸਾਡਾ ਤੁਰਕਾਂ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਆਖਣਾ ਕੀਤਾ ਵੀ ਇਹ ਪ੍ਰਥਮ ਜੰਗ ਤੁਰਕਨ ਸੰਗ, ਸਾਡੀ ਇਹ ਪਹਿਲੀ ਜੰਗ ਤੁਰਕਾਂ ਨਾਲ ਹੋਵੇਗੀ।
1: ਧਰ ਕਰ ਖਤੰਗ ਪੁਰੋ ਨਿਖੰਗ,
0: ਆਪਣੇ ਪੱਥੇ ਨੂੰ ਤੀਰਾਂ ਦੇ ਨਾਲ ਭਰ ਲਓ ਔਰ ਆਪਣੇ ਸ਼ਸਤਰ ਅਸਤਰ ਸੰਭਾਲ ਲਵੋ।
1: ਤਤਕਾਲ ਡਾਰ ਜਿਨਨ ਤੁਰੰਗ,
0: ਔਰ ਬਿਨਾਂ ਦੇਰੀ ਲਾਇਆ, ਮਹਾਰਾਜ ਜੀ ਦਾ ਹੁਕਮ ਹੋਇਆ ਤੇ ਬਿਨਾਂ ਦੇਰੀ ਲਾਇਆ ਗੁਰੂ ਕੇ ਖਾਲਸੇ ਨੇ, ਬਹਾਦਰ ਸੂਰਵੀਰ ਯੋਧਿਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾਉਣੀਆਂ ਸ਼ੁਰੂ ਕੀਤੀਆਂ।
1: ਆਸ ਕਮਰ ਲੀਨ ਤੁਰਨ ਤੁਫੰਗ,
0: ਔਰ ਕਮਰ ਕੱਸੇ ਆਪਣੇ ਜਿਹੜੇ ਆ ਉਸੇ ਵੇਲੇ, ਕਿਉਂਕਿ ਖਾਲਸਾ ਉਹ ਹੈ ਜਿਹੜਾ ਤਿਆਰ ਬਰ ਤਿਆਰ ਹੈ, ਖਾਲਸਾ ਉਹ ਜਿਹੜਾ ਢਿੱਲ ਮੱਠ ਨਹੀਂ ਪੈਣ ਦਿੰਦਾ, ਹਰ ਵੇਲੇ ਤਿਆਰ ਹੈ। ਤੋ ਮਹਾਰਾਜ ਜੀ ਦੇ ਹੁਕਮ ਨੂੰ ਸੁਣਦਿਆਂ ਸਾਰ ਕਮਰ ਕੱਸੇ ਕੀਤੇ, ਆਪੋ ਆਪਣੀਆਂ ਬੰਦੂਕਾਂ ਸੰਭਾਲੀਆਂ ਹਨ।
1: ਦੋਦਪ ਵਾਜੇ ਰਣਜੀਤ ਗਾਜ,
0: ਔਰ ਰੰਗੀ ਜਿਹੜਾ ਰਣਜੀਤ ਨਗਾਰਾ ਹੈ ਗੁਰੂ ਮਹਾਰਾਜ ਦੇ ਦਰਬਾਰ 'ਚ, ਉਸ ਨਗਾਰੇ ਨੂੰ ਵਜਾਇਆ ਗਿਆ। ਵਜਾਉਣ ਦਾ ਢੰਗ ਵੱਖਰਾ ਵੱਖਰਾ, ਸੁਨੇਹਾ ਦੇਣਾ, ਇਹ ਜਿਹੜਾ ਨਗਾਰਾ ਵੱਜਦਾ ਹੈ ਇਹਦੇ ਵਿੱਚ ਵੀ ਮੈਸੇਜ ਹੁੰਦਾ ਹੈ, ਇਹਦੇ ਵਿੱਚ ਵੀ ਸੁਨੇਹਾ ਹੁੰਦਾ ਹੈ। ਚੱਲਣ ਦੀ ਤਿਆਰੀ ਜਿਹੜੀ ਹੈ, ਹੁਣ ਜੰਗ ਹੋਣੀ ਹੈ, ਉਹ ਫਿਰ ਉਸ ਨਗਾਰੇ ਉੱਤੇ ਚੋਟ ਉਸ ਤਰ੍ਹਾਂ ਮਾਰੀ ਗਈ ਕਿ ਜਿੱਥੇ ਤੱਕ ਆਵਾਜ਼ ਸੁਣਾਈ ਦੇਵੇ ਪਤਾ ਲੱਗ ਜਾਵੇ ਕਿ ਜੰਗ ਹੋਣ ਲੱਗੀ ਹੈ ਅਤੇ ਤਿਆਰੀ ਕਰਨੀ ਹੈ। ਇਸ ਤਰ੍ਹਾਂ ਨਗਾਰਾ ਵਜਾਇਆ ਗਿਆ।
1: ਸਭ ਹੁਣ ਜਾਨ ਸੰਗਰਾਮ ਕਾਜ,
0: ਨਗਾਰੇ ਦੀ ਜਿਹੜੀ ਚੋਟ ਸੀ ਉਹਨੂੰ ਦੇਖਦਿਆਂ ਸੁਣਦਿਆਂ ਜਿੱਥੇ ਤੱਕ ਆਵਾਜ਼ ਗਈ ਉਹ ਸਮਝ ਗਏ ਕਿ ਜੰਗ ਛਿੜਨ ਵਾਲੀ ਹੈ।
1: ਗੋਲਕਾਂ ਬਰੋਧ ਵਰਤਾਏ ਵਰਿੰਦ,
0: ਉਸੇ ਵੇਲੇ ਫਿਰ ਜਿਹੜੀਆਂ ਜਿਹੜੇ ਕਹਿ ਲਓ ਕਿ ਬਰੂਦ ਹੈ ਜਾਂ ਬੰਦੂਕ ਵਿੱਚ ਪਾਉਣ ਵਾਲੀਆਂ ਗੋਲੀਆਂ, ਉਹ ਫਿਰ ਸਾਰਿਆਂ ਨੂੰ ਵੰਡੀ।

0: ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਕੋਲ ਪਹੁੰਚਦੇ ਹਨ।
1: ਜਿਤ ਸੁਨੇ ਤੁਰਕ ਤਿਤ ਸਮੁਖ ਜਾਏ।
0: ਮਹਾਰਾਜ ਕਹਿੰਦੇ ਜਿੱਧਰੋਂ ਇਹ ਤੁਰਕ ਚੜ ਕੇ ਆ ਰਹੇ ਨੇ ਉਸ ਪਾਸੇ ਤੁਸੀਂ ਆਪਣਾ ਰੁੱਖ ਜਿਹੜਾ ਉਹ ਕਰਕੇ ਚੱਲਣਾ ਕਰੋ।
1: ਕਸ ਕਸ ਤੁਫੰਗ ਗੁਲਕਾਨ ਮਾਰ।
0: ਹੁਣ ਗੁਰੂ ਕੇ ਜਿਹੜੇ ਬਹਾਦਰ ਯੋਧੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਉਸੇ ਪਾਸੇ ਤੁਰ ਪਿਆ ਜਿਸ ਪਾਸਿਓਂ ਇਹ ਤੁਰਕ ਆ ਰਹੇ ਨੇ। ਇਹਨਾਂ ਨੇ ਆਪਣੇ ਬੰਦੂਕ ਵਿੱਚੋਂ ਕਹਿੰਦੇ ਗੋਲੀਆਂ ਚਲਾਈਆਂ ਹਨ।
1: ਰਕ ਜੰਤ ਅਗਰ ਰਿਪ ਤਰਾਸ ਧਾਰ।
0: ਜਦੋਂ ਗੋਲੀਆਂ ਦੇ ਚੱਲਣ ਦੀ ਆਵਾਜ਼ ਆਈ ਤੇ ਜਿਹੜੇ ਤੁਰਕ ਸੀ ਕਹਿੰਦੇ ਨੇ ਇਹ ਫਿਰ ਇੱਕਦਮ ਰੁਕ ਗਏ ਔਰ ਤਰਾਸ ਥੋੜਾ ਡਰ ਇਹਨਾਂ ਦੇ ਅੰਦਰ ਬਣਿਆ ਹੈ।
1: ਜਾਵ ਛੁੱਟੀ ਸਲਖ ਤੁਰਕਾਨ ਜਾਨ।
0: ਜਦੋਂ ਇਹਨਾਂ ਤੁਰਕਾਂ ਨੇ ਜਾਣਿਆ ਵੀ ਸਾਹਮਣੋਂ ਵੀ ਤਿਆਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਨਾਲ ਲੜਨ ਵਾਸਤੇ ਕੀਤੀ ਹੋਈ ਹੈ।
1: ਸ਼ਾਸਤਰਨ ਸੰਭਾਰ ਬਨ ਸਾਵਧਾਨ।
0: ਉਸੇ ਵੇਲੇ ਜਿਹੜੇ ਸੈਨਾਪਤੀ ਸੀ ਦੀਨਾ ਬੇਗ ਔਰ ਪੈਂਡੇ ਖਾਂ ਆਪਣੇ ਸਿਪਾਹੀਆਂ ਨੂੰ ਕਹਿੰਦੇ ਆ ਵੀ ਆਪੋ ਆਪਣੇ ਸ਼ਸਤਰ ਸੰਭਾਲ ਲਓ, ਜਿਨ੍ਹਾਂ ਨਾਲ ਅਸੀਂ ਲੜਨ ਆਏ ਹਾਂ ਉਹ ਸਾਡੇ ਤੋਂ ਬਹੁਤ ਦੂਰ ਨਹੀਂ, ਬਸ ਸਾਡੇ ਉਹ ਨੇੜੇ ਹੀ ਹਨ।
1: ਇੱਕ ਵਾਰ ਪਰੇ ਨੂੰ ਦਬ ਵਜਾਏ।
0: ਹੁਣ ਇੱਧਰੋਂ ਉੱਧਰੋਂ ਰਣਜੀਤ ਨਗਾਰਾ ਵੱਜਦਾ, ਇੱਧਰੋਂ ਤੁਰਕਾਂ ਨੇ ਵੀ ਆਪਣਾ ਨਗਾਰਾ ਵਜਾ ਦਿੱਤਾ ਹੈ।
1: ਮੋਰਨ ਮਨਿੰਦ ਘੋਰਨ ਬੰਧਾਏ।
0: ਦੋਵੇਂ ਪਾਸੇ ਤੋਂ ਆਮੋ ਸਾਹਮਣਾ ਹੋ ਗਿਆ। ਜਦੋਂ ਦੋਵੇਂ ਪਾਸੇ ਤੋਂ ਆਮੋ ਸਾਹਮਣਾ ਹੋਇਆ, ਦੋਵੇਂ ਪਾਸੇ ਤੋਂ ਨਗਾਰੇ ਤੇ ਚੋਟ ਲੱਗੀ ਹੈ, ਆਪੋ ਆਪਣੇ ਘੋੜਿਆਂ ਦੀਆਂ ਲਗਾਮਾਂ ਇਹਨਾਂ ਨੇ ਫਿਰ ਖਿੱਚ ਅੱਗੇ ਨੂੰ ਹੋਣਾ ਕੀਤਾ।
1: ਕਰ ਹੱਲਾ ਹੋਲ ਕੜਕੀ ਕਮਾਨ।
0: ਹੱਥ ਦੇ ਵਿੱਚ ਇਹਨਾਂ ਦੇ ਤਲਵਾਰਾਂ ਨੇ ਦੋਵੇਂ ਪਾਸੇ ਤੋਂ, ਜਦੋਂ ਦੋਵੇਂ ਪਾਸੇ ਨਗਾਰੇ ਤੇ ਚੋਟ ਲੱਗੀ ਵੀ ਹੱਲਾ ਬੋਲਣ ਵਾਸਤੇ ਦੋਵੇਂ ਪਾਸੇ ਤੋਂ ਫਿਰ ਤੇਜ਼ੀ ਨਾਲ ਘੋੜੇ ਦੜਾ ਕੇ ਇੱਕ ਦੂਜੇ ਦੇ ਜਦੋਂ ਨੇੜੇ ਹੋ ਕੇ ਹੱਲਾ ਬੋਲਦੇ ਆ, ਫਿਰ ਕੜਕੀ ਕਮਾਨ, ਫਿਰ ਤਲਵਾਰਾਂ ਆਪਸ ਦੇ ਵਿੱਚ ਜਿਹੜੀਆਂ ਟਕਰਾਉਂਦੀਆਂ।

0: ਲਗਾਤਾਰ ਤੀਰ ਜਿਹੜੇ ਆ ਉਹ ਸੱਪ ਦੀ ਤਰ੍ਹਾਂ ਛੂਕਦੇ ਚੱਲਦੇ ਹਨ।
1: ਵਰਛੇ ਭਰਮਾਏ ਕਰ ਵਾਰ ਵਾਰ,
0: ਹੱਥਾਂ ਦੇ ਵਿੱਚ ਵਰਛੇ ਪਕੜੇ ਹੋਏ ਆ ਜਿਹੜੇ ਹੱਥਾਂ ਚ ਘੁਮਾ ਕੇ ਫਿਰ ਉਹਨਾਂ ਨੂੰ ਚਲਾਇਆ ਜਾਂਦਾ ਹੈ।
1: ਤਸ ਅੰਗ ਜਥਾ ਬਾਲਮੀਕ ਮਾਰ,
0: ਬਲਮੀਕ ਹੈ ਬਲਮੀਕ, ਕਹਿੰਦੇ ਜਦੋਂ ਉਹ ਨੇਜੇ ਮਾਰਦੇ ਨਾ, ਬਲਮੀ ਬਲਮੀ ਦਾ ਇੱਥੇ ਅਰਥ ਹੈ ਵਰਮੀ, ਜਦੋਂ ਸੱਪ ਵਰਮੀ ਦੇ ਵਿੱਚ ਚਲਾ ਜਾਂਦਾ ਆਪਣੀ ਖੁੱਡ ਦੇ ਵਿੱਚ ਜਿਵੇਂ ਜਾਂਦਾ ਹੈ, ਇਸ ਤਰ੍ਹਾਂ ਤੀਰ ਕਮਾਨ ਦੇ ਵਿੱਚੋਂ ਦੀ ਨਿਕਲਿਆ ਹੋਇਆ ਸਾਹਮਣੇ ਵਾਲੇ ਵੈਰੀ ਦੇ ਅੰਦਰ ਜਾ ਕੇ ਧੱਸ ਜਾਂਦਾ ਹੈ। ਜਦੋਂ ਕਮਾਨ ਦੇ ਵਿੱਚੋਂ ਦੀ ਤੀਰ ਜਿਹੜਾ ਉਹ ਨਿਕਲਦਾ ਹੈ,
1: ਪੱਟ ਗਿਰਤ ਹਯਨ ਤੇ ਉਥਲ ਕੋਏ,
0: ਔਰ ਜਿਹਦੇ ਉਹ ਤੀਰ ਜਾ ਕੇ ਧੱਸ ਗਿਆ, ਕਹਿੰਦੇ ਫਿਰ ਉਥਲ ਕੇ ਉਹ ਫਿਰ ਉਛਲ ਕੇ ਘੋੜੇ

0: ਤਰਫਾਂ ਤੋਂ ਤਲਵਾਰਾਂ ਆਪਸ ਵਿੱਚ ਟਕਰਾਉਂਦੀਆਂ ਨੇ, ਇੱਕ ਪਾਸੇ ਕਮਾਨ ਵਿੱਚੋਂ ਤੀਰ ਚੱਲਦੇ ਨੇ, ਸਾਹਮਣੇ ਵਾਲੇ ਦੇ ਧੱਸਦੇ ਆ, ਉਹ ਜ਼ਮੀਨ 'ਤੇ ਡਿੱਗਦੇ ਆ, ਇੱਕ ਪਾਸੇ ਫਿਰ ਗੁਲਕਾਨ ਗੋਲੀਆਂ ਚੱਲਦੀਆਂ ਅਤੇ ਜਿਹਦੇ ਸੀਸ 'ਤੇ ਲੱਗਿਆ ਸੀਸ ਫੁੱਟ ਗਿਆ, ਜਿਹਦੇ ਹਿਰਦੇ 'ਚ ਹਿਰਦਾ ਫੁੱਟ ਗਿਆ, ਜਿਹਦੇ ਲੱਤ ਬਾਂਹ 'ਤੇ ਉਹ ਉੱਥੋਂ ਫਿਰ ਕਹਿੰਦੇ ਲੱਤ ਫੁੱਟ ਗਈ ਬਾਂਹ ਫੁੱਟ ਗਈ, ਜਿੱਥੇ ਗੋਲੀ ਲੱਗਦੀ ਹੈ।
1: ਅਰਸ਼ਾਵਲ ਸੰਦ ਦਇਆ ਸਿੰਘ ਧਾਇਓ ਉਦੈ ਸਿੰਘ ਆਇਓ।
0: ਇਹ ਹੁਣ ਜੰਗ ਜਿਹੜੀ ਹੈ ਇਹ ਸ਼ੁਰੂ ਹੋ ਗਈ। ਅਨੰਦਪੁਰ ਸਾਹਿਬ ਜਿਹੜੇ ਤੁਰਕ ਚੜ੍ਹ ਕੇ 10,000 ਦੀ ਗਿਣਤੀ 'ਚ ਆਏ ਨੇ, ਇਹ 22 ਧਾਰ ਦੇ ਰਾਜਿਆਂ ਦੇ ਕਹਿਣ ਉੱਤੇ ਹੁਣ ਇਹ ਜੰਗ ਜਿਹੜੀ ਛਿੜੀ ਹੈ ਕਿਹਦੇ ਕਾਰਨ ਕੀ ਹੈ? ਇਹ ਜਿਹੜੇ ਪਹਾੜੀ ਰਾਜੇ ਨੇ ਜਿਹੜੇ ਈਰਖਾ ਅਤੇ ਨਫ਼ਰਤ ਨਾਲ ਭਰੇ ਹੋਏ ਨੇ, ਇਹ ਜੰਗ ਦਾ ਮੂਲ ਕਾਰਨ ਵੀ ਜਿਹੜੇ 22 ਧਾਰ ਦੇ ਰਾਜੇ ਨੇ। ਪਹਿਲਾਂ ਹੀ ਜ਼ਿਕਰ ਕੀਤਾ ਪੰਘਾਣੀ ਦੇ ਯੁੱਧ ਦਾ ਕਾਰਨ ਵੀ ਇਹ ਜਿਹੜੇ ਪਹਾੜੀ ਰਾਜੇ ਨੇ, ਔਰ ਨੰਦੌਣ ਦੇ ਯੁੱਧ ਦਾ ਕਾਰਨ ਵੀ ਇਹ 22 ਧਾਰ ਦੇ ਰਾਜੇ ਨੇ। ਹੁਣ ਜਿਹੜੀ ਇਹ ਜੰਗ ਛਿੜੀ ਹੈ ਇਹਦਾ ਕਾਰਨ ਵੀ ਇਹੀ ਨੇ। ਇਸ ਲਈ ਕਹਿੰਦੇ ਨੇ ਫਿਰ ਕੀ ਹੋਇਆ, ਦਇਆ ਸਿੰਘ ਧਾਇਓ ਉਦੈ ਸਿੰਘ ਆਇਓ। ਜਦੋਂ ਗੁਰੂ ਕੇ ਸੂਰਮੇ ਮੈਦਾਨ ਦੇ ਵਿੱਚ ਨਿੱਤਰਦੇ ਆ, ਭਾਈ ਦਇਆ ਸਿੰਘ ਜੀ ਦੌੜ ਕੇ ਆਏ, ਭਾਵ ਤੇਜ਼ੀ ਨਾਲ ਆਉਂਦੇ ਆ, ਉਧਰੋਂ ਭਾਈ ਉਦੈ ਸਿੰਘ ਜੀ ਆਉਂਦੇ ਹਨ।
1: ਆਦੁ ਸਿੰਘੰ ਮਨੋ ਕੋਪ ਸਿੰਘੰ,
0: ਔਰ ਇਹਨਾਂ ਦੇ ਨਾਲ ਹੋਰ ਵੀ ਸਿੰਘ ਬੜੀ ਤੇਜ਼ੀ ਨਾਲ ਆ ਰਹੇ ਨੇ, ਬੜੇ ਕਹਿ ਲਓ ਕਿ ਵੀਰ ਰਸ ਨਾਲ ਭਰੇ ਹੋਏ ਆ ਰਹੇ ਨੇ। ਇੰਨੀ ਫੁਰਤੀ ਔਰ ਇੰਨੀ ਤੇਜ਼ੀ ਨਾਲ ਆ ਰਹੇ ਆ ਕਿ ਸਾਹਮਣੇ ਵਾਲਾ ਤਾਂ ਵੇਖ ਕੇ ਵੈਸੇ ਹੀ ਘਬਰਾ ਜਾਏ ਵੀ ਇਹਨਾਂ ਦੀ ਝਾਲ ਕਿੱਥੇ ਝੱਲੀ ਜਾਏਗੀ ਸਾਡੇ ਤੋਂ। ਜਿੰਨੀ ਇਹ ਤੇਜ਼ੀ ਨਾਲ ਆ ਰਹੇ ਨੇ, ਫੁਰਤੀ ਨਾਲ ਜੋਸ਼ ਨਾਲ ਭਰੇ ਆ ਰਹੇ ਨੇ, ਇਹਨਾਂ ਦੀ ਝਾਲ ਕਿੱਥੋਂ ਝੱਲ ਲਾਂਗੇ ਅਸੀਂ। ਇਸ ਲਈ ਕਹਿੰਦੇ ਕੈਸੇ ਕਮਾਲ ਦਾ ਉਹ ਦ੍ਰਿਸ਼ ਬਣਿਆ ਕਿ ਦਇਆ ਸਿੰਘ ਜੀ ਆ ਗਏ, ਉਦੈ ਸਿੰਘ ਜੀ ਆ ਗਏ, ਇਹਨਾਂ ਨਾਲ ਆਦਿ ਸਿੰਘ ਆ ਗਏ, ਇਹ ਜਿਹੜੇ ਸੀ ਵੀਰ ਰਸ ਨਾਲ ਭਰੇ। ਵੀਰ ਰਸ ਕਿਉਂ ਨਾ ਆਵੇ, ਕਿਉਂਕਿ ਕੋਈ ਇਹਨਾਂ ਦਾ ਕੁਛ ਵਿਗਾੜਿਆ ਨਹੀਂ, ਕੁਛ ਮਾੜਾ ਇਹਨਾਂ ਦਾ ਕੀਤਾ ਨਹੀਂ, ਕੋਈ ਇਹਨਾਂ ਦਾ ਨੁਕਸਾਨ ਕੀਤਾ ਨਹੀਂ, ਕੋਈ ਇਹਨਾਂ ਦੇ ਮਾੜੇ ਕੋਈ ਵਿਚਾਰ ਕੀਤੀ ਨਹੀਂ ਮਾੜੇ ਵਾਸਤੇ ਵੀ ਇਹਨਾਂ ਦਾ ਆਹ ਨੁਕਸਾਨ ਹੋ ਜਾਏ। ਜਾਣ ਬੁੱਝ ਕੇ ਈਰਖਾ ਨਾਲ ਭਰੇ ਹੋਏ ਇਹ ਗੁਰੂ ਮਹਾਰਾਜ ਜੀ 'ਤੇ ਹਮਲਾ ਕਰਨ ਵਾਸਤੇ ਆ ਗਏ ਨੇ, ਫਿਰ ਵੀਰ ਰਸ ਤਾਂ ਜਾਗੇਗਾ ਵੀ ਵਜ੍ਹਾ ਕੋਈ ਨਹੀਂ, ਬਿਨਾਂ ਕਾਰਨ ਤੋਂ ਹੀ ਲੜਨ ਵਾਸਤੇ ਆ ਗਏ, ਕੋਈ ਕਾਰਨ ਤਾਂ ਹੋਣਾ ਚਾਹੀਦਾ ਨਾ, ਕੋਈ ਵਜ੍ਹਾ ਤਾਂ ਹੋਣੀ ਚਾਹੀਦੀ ਹੈ ਬਿਨਾਂ ਵਜ੍ਹੇ ਤੋਂ। ਇਸ ਲਈ ਇਹਨਾਂ ਗੁਰੂ ਕੇ ਸਿੰਘਾਂ ਦੇ ਵਿੱਚ ਇਹ ਜੋਸ਼ ਜਿਹੜਾ ਇਹ ਵਧਿਆ ਹੈ।
1: ਚੱਲੇ ਤੀਰ ਦੇਖੇ ਬਖੀਚੈ ਸਰੀਖੇ,
0: ਇਹ ਫਿਰ ਆਪਣੀ ਜਿੰਨੀ ਤੇਜ਼ੀ ਨਾਲ ਵੱਧ ਰਹੇ ਆ ਉਨੀ ਤੇਜ਼ੀ ਨਾਲ ਇਹਨਾਂ ਦੇ ਧਨੁੱਖ ਚੋਂ ਤੀਰ ਜਿਹੜੇ ਨੇ ਉਹ ਨਿਕਲ ਕੇ ਵੈਰੀਆਂ ਦੇ ਵਿੱਚ ਜਾ ਵੱਜਦੇ ਹਨ।
1: ਵੱਡੇ ਸੇਲ ਠੇਲੇ ਭਾਈ ਰੇਲ ਪੇਲੇ,
0: ਕਹਿੰਦੇ ਨੇ ਐਸਾ ਹੱਲਾ ਜਿਹੜਾ ਬੋਲਿਆ, ਨੇਜੇ ਬੜੀ ਤੇਜ਼ੀ ਨਾਲ ਚੱਲ ਰਹੇ ਆ। ਜਦੋਂ ਇਸ ਤਰ੍ਹਾਂ ਮਾਹੌਲ ਬਣਿਆ ਤੇ ਰੇਲੇ ਪੇਲੇ ਇਹ ਸਾਰੇ ਜਿਵੇਂ ਰੇਲ ਪੇਲ ਕੇ ਰੱਖ ਦਿੱਤੇ, ਇਹਨਾਂ ਦਾ ਜਿਹੜਾ ਇਕੱਠ ਸੀ 10,000 ਦਾ ਉਹ ਇੱਕ ਵਾਰੀ ਤਾਂ ਇਹਨਾਂ ਨੇ ਹਿਲਾ ਕੇ ਰੱਖ ਦਿੱਤਾ।
1: ਗੁਰੂ ਤਿਆਰ ਹੋਏ ਰੇ ਪੂਜਾ ਨਟੋਏ,
0: ਹੁਣ ਇਸ ਜੰਗ ਦੇ ਵਿੱਚ ਇਸ ਲੜਾਈ ਵਿੱਚ ਆਪ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਆਉਣਾ, ਗੁਰੂ ਮਹਾਰਾਜ ਵੀ ਆਪ ਤਿਆਰ ਹੋਏ। ਗੁਰੂ ਤਿਆਰ ਹੋਏ ਰਿਪੂ ਜਾਨ ਢੋਏ, ਵੀ ਰੂਪੂ ਦੁਸ਼ਮਨ, ਕਿਉਂਕਿ ਜਿਹੜਾ ਵੈਰੀ ਹੈ ਉਹ ਵੈਰੀ ਦਾ ਜਿਹੜਾ ਸਾਥ ਦੇਣ ਵਾਲਾ ਉਹ ਵੀ ਤੇ ਵੈਰੀ ਹੋਈ ਹੈ। ਇਹਨਾਂ ਨੇ ਸੱਚ ਸੁਣਿਆ ਨਹੀਂ, ਸੱਚ ਸਮਝਿਆ ਨਹੀਂ, ਇਹਨਾਂ 22 ਧਾਰ ਦੇ ਰਾਜਿਆਂ ਮਗਰ ਲੱਗ ਕੇ ਤੇ ਸਾਡੇ ਤੇ ਆ ਕੇ ਇਹ ਹਮਲਾ ਕਰਨ ਲੱਗ ਪਏ। ਇੱਕ ਗੱਲ ਧਿਆਨ 'ਚ ਰੱਖਿਓ ਆਪ ਸਾਰੇ ਸੂਝਵਾਨ ਹੋ, ਅਧੂਰੀ ਗੱਲ ਵਿਵਾਦ ਦਾ ਕਾਰਨ ਬਣ ਜਾਂਦੀ ਹੈ। ਹਮੇਸ਼ਾ ਗੱਲ ਪੂਰੀ ਸੁਣਨੀ ਚਾਹੀਦੀ ਹੈ, ਅਧੂਰੀ ਨਹੀਂ। ਕਈ ਰਿਸ਼ਤੇ ਟੁੱਟ ਗਏ ਨੇ ਅਧੂਰੀ ਗੱਲ ਦੇ ਨਾਲ, ਗੱਲ ਅਧੂਰੀ ਹੋਵੇ ਨਾ ਅਧੂਰੀ ਤੇ ਰਿਸ਼ਤੇ ਟੁੱਟ ਜਾਂਦੇ ਨੇ, ਰਿਸ਼ਤੇ ਖਤਮ ਹੋ ਜਾਂਦੇ ਆ। ਪਰ ਜਦੋਂ ਗੱਲ ਪੂਰੀ ਪਤਾ ਲੱਗਦੀ ਹੈ ਨਾ, ਫਿਰ ਅਫਸੋਸ ਹੁੰਦਾ ਕਿ ਮੈਂ ਕਾਸ਼ ਇਹ ਗੱਲ ਪੂਰੀ ਸੁਣ ਲੈਂਦਾ। ਇੱਦਾਂ ਹੀ ਹੁੰਦਾ ਨਾ, ਅਧੂਰੀ ਗੱਲ ਨੇ ਕਿੰਨੇ ਝਗੜੇ ਕਰਵਾ ਤੇ, ਵਾਦ ਵਿਵਾਦ ਕਰਾ ਤੇ, ਰਿਸ਼ਤੇ ਤੁੜਵਾ ਤੇ, ਪਰ ਜਦੋਂ ਗੱਲ ਪੂਰੀ ਪਤਾ ਲੱਗੀ ਤੇ ਅਫਸੋਸ ਤੋਂ ਬਿਨਾਂ ਰਹਿੰਦਾ ਕੁਛ ਨਹੀਂ ਪੱਲੇ। ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਅੱਗੇ ਹੱਥ ਜੋੜ ਕੇ ਕਿਉਂ ਖਲੋਤਾ ਹੈ? ਉਹ ਤੇ ਹੁਕਮਰਾਨ ਹੈ। ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਅੱਗੇ ਹੱਥ ਜੋੜ ਕੇ ਕਿਉਂ ਖਲੋਤਾ ਹੈ? ਉਹ ਕਹਿੰਦਾ ਮੈਨੂੰ ਅਧੂਰੀ ਗੱਲ ਦੱਸੀ ਸੀ, ਪੂਰੀ ਨਹੀਂ ਦੱਸੀ ਗਈ। ਜੇ ਮੈਨੂੰ ਪੂਰੀ ਗੱਲ ਪਤਾ ਹੁੰਦੀ ਕਿ ਗੁਰ ਅਰਜਨ ਪ੍ਰਤੱਖ ਹਰ, ਤੇ ਮੈਂ ਕਦੇ ਇਹੋ ਜਿਹਾ ਹੁਕਮ ਜਾਰੀ ਨਾ ਕਰਦਾ। ਇਹ ਜਿਹੜੇ ਕੱਟੜ ਪੰਥੀ ਸੀ, ਇਹਨਾਂ ਨੇ ਗੱਲ ਮੇਰੇ ਕੰਨਾਂ 'ਚ ਅਧੂਰੀ ਪਾਈ, ਪੂਰੀ ਗੱਲ ਪਾਈ ਨਹੀਂ। ਰਾਜੇ ਕੱਚੇ ਹੁੰਦੇ ਆ ਕੰਨਾਂ ਦੇ, ਜੋ ਇਹਨਾਂ ਦੇ ਕੰਨਾਂ 'ਚ ਪਾ ਦੇ ਉਹ ਉਸੇ ਵੇਲੇ ਫੈਸਲਾ ਸੁਣਾ ਦਿੰਦੇ ਆ। ਕਹਿਣ ਲੱਗਾ ਹੁਣ ਪਤਾ ਲੱਗਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਰਥਾਏ, ਪਰ ਹੁਣ ਅਫਸੋਸ ਹੈ ਕਿਉਂਕਿ ਸ਼ਹਾਦਤ ਹੋ ਚੁੱਕੀ ਹੈ। ਇਸੇ ਤਰ੍ਹਾਂ ਸ਼ਾਹਜਹਾਂ ਗੁਰੂ ਹਰਗੋਬਿੰਦ ਸਾਹਿਬ 'ਤੇ ਆ ਚੜ੍ਹਾਈ ਕਰਕੇ ਆਉਂਦਾ, ਸਿਪਾਹੀ ਆਪਣੇ ਭੇਜਦਾ, ਪਰ ਜਦੋਂ ਗੁਰੂ ਹਰ ਰਾਏ ਸਾਹਿਬ ਦਾ ਸਮਾਂ ਆਇਆ ਤਾਂ ਉਹੀ ਸ਼ਾਹਜਹਾਂ ਰੋਂਦਾ ਨਜ਼ਰ ਆਉਂਦਾ। ਮੈਨੂੰ ਹੁਣ ਪਤਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦਾ ਪਹਿਲਾਂ ਅਧੂਰਾ ਗਿਆਨ ਸੀ, ਹੁਣ ਮੈਨੂੰ ਪੂਰਾ ਗਿਆਨ ਹੋ ਗਿਆ। ਅਧੂਰਾ ਗਿਆਨ ਹੀ ਸਾਨੂੰ ਭਟਕਾਉਂਦਾ। ਗੁਰੂ ਮਹਾਰਾਜ ਕਹਿੰਦੇ ਪੂਰਾ ਗਿਆਨ ਲੈ, ਅਧੂਰਾ ਜੇ ਲਏਗਾ ਭਟਕਦਾ ਰਹੇਗਾ। ਪੂਰਾ ਗਿਆਨ ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਾ ਦੇ। ਇਹ ਹੁਣ ਅਧੂਰੀ ਗੱਲ ਸੁਣ ਕੇ ਆਏ ਨੇ। ਹਮੇਸ਼ਾ ਦੋ ਧਿਰਾਂ ਦੀ ਗੱਲ ਸੁਣਨੀ ਚਾਹੀਦੀ ਹੈ, ਇੱਕ ਧਿਰ ਦੀ ਨਹੀਂ। ਹੁਣੇ ਇੱਕ ਧਿਰ ਦੀ ਬਾਈ ਧਾਰ ਦੇ ਰਾਜਿਆਂ ਦੀ ਗੱਲ ਸੁਣ ਕੇ ਆ ਗਏ, ਪਰ ਇਹਨਾਂ ਨੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬੈਠ ਕੇ ਗੱਲ ਕੀਤੀ, ਮਿਲਣਾ ਕੀਤਾ? ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਕੌਣ ਨੇ, ਆਨੰਦਪੁਰ ਸਾਹਿਬ ਦੇ ਵਿੱਚ ਕੀ ਕੁਛ ਵਰਤਦਾ, ਕੀ ਵਰਤਾਉਂਦੇ ਆ, ਇਹ ਸੁਣਿਆ ਹੀ ਨਹੀਂ। ਬਸ ਬਾਈ ਧਾਰ ਦੇ ਰਾਜਿਆਂ ਨੇ ਜੋ ਕਹਿਤਾ ਉਹ ਮੰਨ ਕੇ ਤੇ ਆ ਗਏ ਅਟੈਕ ਕਰਨ ਵਾਸਤੇ, ਹਮਲਾ ਕਰਨ ਵਾਸਤੇ। ਅਧੂਰੀ ਗੱਲ, ਅਧੂਰਾ ਗਿਆਨ ਕਈ ਤਰ੍ਹਾਂ ਦੇ ਬਖੇੜੇ, ਝਗੇੜੇ ਝਗੜੇ ਪੈਦਾ ਕਰ ਦਿੰਦਾ। ਹੁਣ ਇਹਨਾਂ ਨੂੰ ਨਹੀਂ ਪਤਾ, ਇਸ ਲਈ ਗੁਰੂ ਮਹਾਰਾਜ ਕਹਿੰਦੇ ਮੈਨੂੰ ਆਪ ਇਸ ਲੜਾਈ ਵਿੱਚ ਜਾਣਾ ਪਏਗਾ। ਕਿਉਂ? ਕਿਉਂਕਿ ਇਹਨਾਂ ਨੂੰ ਨਹੀਂ ਪਤਾ ਕਿ ਗੁਰੂ, ਹੁਣ ਪੈਂਡੇ ਖਾਂ ਨੂੰ ਕੀ ਪਤਾ ਗੁਰੂ ਕੌਣ ਹੈ? ਜੋ ਉਹਨੇ ਸੁਣਿਆ ਉੱਦਾਂ ਲਲਕਾਰੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਦੀਨਾ ਬੇਗ ਨੂੰ ਕੀ ਪਤਾ? ਕਹਿੰਦੇ ਗੁਰੂ ਸਾਹਿਬ, ਗੁਰੂ ਤਿਆਰ ਹੋਏ ਰਿਪੂ ਜਾਨ ਢੋਏ। ਮਹਾਰਾਜ ਕਹਿੰਦੇ ਵੀ ਰਿਪ ਦੁਸ਼ਮਣ ਚੜ੍ਹ ਕੇ ਆਨੰਦਪੁਰ ਸਾਹਿਬ ਆ ਗਿਆ, ਹੁਣ ਆਪ ਮਹਾਰਾਜ ਜੀ ਤਿਆਰ ਹੁੰਦੇ ਹਨ।
1: ਰਾਜੋਲ ਪਾਇਓ ਨੇ ਕੰਗਣ ਸੁਹਾਇਓ।
0: ਮਹਾਰਾਜ ਨੇ ਕਮਰ ਕਸਾ ਕੀਤਾ, ਸ੍ਰੀ ਸਾਹਿਬ ਵੱਡੀ ਮਹਾਰਾਜ ਨੇ ਗਾਤਰੇ ਵਿੱਚ ਸਜਾ ਕੇ ਗਲ ਵਿੱਚ ਪਹਿਨੀ ਹੈ, ਔਰ ਤੀਰਾਂ ਦਾ ਭੱਥਾ ਮਹਾਰਾਜ ਜੀ ਨੇ ਆਪਣੇ ਮੋਢੇ ਤੇ ਲਗਾਇਆ ਹੈ।
1: ਉਹ ਡੰਗੰ ਸਵਾਰਾ ਕਠੋਰੰ ਉਦਾਰਾ।
0: ਹੱਥ ਦੇ ਵਿੱਚ ਮਹਾਰਾਜ ਨੇ ਉਹ ਸਖਤ ਕਠੋਰ ਧਨੁੱਖ ਜਿਹੜਾ ਮਹਾਰਾਜ ਨੇ ਪਕੜਿਆ, ਇਹ ਸਾਰੇ ਆਪਾਂ ਜਾਣਦੇ ਹਾਂ ਕਿ ਮਹਾਰਾਜ ਦੀ ਕਮਾਨ ਦਾ ਚਿੱਲਾ ਗੁਰੂ ਸਾਹਿਬ ਤੋਂ ਬਿਨਾਂ ਕੋਈ ਨਹੀਂ ਚੜ੍ਹਾ ਸਕ, ਕਿਸੇ ਦੀਆਂ ਬਾਹਾਂ 'ਚ ਇੰਨਾ ਜ਼ੋਰ ਨਹੀਂ ਹੈ ਕਿ ਉਹਨੂੰ, ਉਹਦੀ ਡੋਰੀ ਨੂੰ ਖਿੱਚ ਕੇ, ਉਹ ਜਿਹੜਾ ਕਮਾਨ ਹੈ ਧਨੁੱਖ, ਉਹਦੀ ਜਿਹੜੀ ਡੋਰੀ ਹੈ ਉਹਨੂੰ ਕਿਤੇ ਇੱਕ ਸਿਰੇ ਤੋਂ ਖਿੱਚ ਕੇ ਦੂਜੇ ਸਿਰੇ ਨਾਲ ਜੋੜ ਸਕੇ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਸਤਿਗੁਰੂ ਪਾਤਸ਼ਾਹ ਨੇ ਉਹ ਧਨੁੱਖ ਵੀ ਹੱਥ ਵਿੱਚ ਪਕੜਿਆ ਹੈ।
1: ਮੰਗਾਇਓ ਸੋ ਨੀਲਾ ਸ਼ਿੰਗਾਰਿਓ ਸਵੀਲਾ।
0: ਜਦੋਂ ਮਹਾਰਾਜ ਨੇ ਕਮਰ ਕੱਸਾ ਕਰ ਲਿਆ, ਤੀਰਾਂ ਦਾ ਭੱਥਾ ਵੀ ਮੋਢੇ ਤੇ ਲਗਾ ਲਿਆ, ਔਰ ਸਾਹਿਬ ਨੇ ਧਨੁੱਖ ਹੱਥ ਵਿੱਚ ਪਕੜ ਲਿਆ, ਸ੍ਰੀ ਸਾਹਿਬ ਮਹਾਰਾਜ ਜੀ ਨੇ ਆਪਣੇ ਜਿਹੜਾ ਉਹ ਕਮਰ ਕੱਸਾ ਕਰ ਲਿਆ, ਤੇ ਸਤਿਗੁਰੂ ਮਹਾਰਾਜ ਕਹਿੰਦੇ ਮੰਗਾਇਓ ਸੋ ਨੀਲਾ। ਮਹਾਰਾਜ ਕਹਿੰਦੇ ਮੇਰਾ ਨੀਲਾ ਘੋੜਾ ਲੈ ਕੇ ਆਓ। ਉਹ ਲਿਆਂਦਾ, ਸ਼ਿੰਗਾਰੇ ਉਹ ਛਬੀਲਾ, ਉਹ ਘੋੜਾ ਵੀ ਨੀਲਾ, ਘੋੜਾ ਵੀ ਮਹਾਰਾਜ ਦਾ ਕਮਾਲ ਦਾ, ਬਹੁਤ ਸੋਹਣਾ ਤੇ ਛਬੀਲਾ ਹੈ, ਸੋਹਣਾ ਸ਼ਿੰਗਾਰਿਆ ਹੈ।
1: ਚੜ੍ਹਿਓ ਤਾਤ ਕਾਲਾ ਰਿਪੂ ਪੁੰਜ ਕਾਲਾ।
0: ਮਹਾਰਾਜ ਉਸੇ ਵੇਲੇ ਉਹਦੀ ਲਗਾਮ ਪਕੜ ਕੇ ਤੇ ਨੀਲੇ ਤੇ ਸਵਾਰ ਹੋ ਗਏ ਗੁਰੂ ਗੋਬਿੰਦ ਸਿੰਘ ਜੀ। ਚੱਲ ਪਏ, ਇੱਦਾਂ ਚੱਲੇ ਜਿਵੇਂ ਦੁਸ਼ਮਣਾਂ ਦਾ ਕਾਲ ਚੜ੍ਹ ਕੇ ਆ ਰਿਹਾ ਹੈ। ਕਵੀ ਜੀ ਕਹਿੰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੀਲੇ ਤੇ ਸਵਾਰ ਹੋ ਕੇ ਤੁਰੇ ਨਾ, ਇੱਦਾਂ ਲੱਗਦਾ ਸੀ ਜਿਵੇਂ ਜਿਹੜੇ ਵੈਰੀ ਚੜ੍ਹ ਕੇ ਆਏ ਆ, ਇਹਨਾਂ ਦਾ ਕਾਲ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਹੈ।
1: ਜੇ ਗਾ ਸੋ ਕਲੰਗੀ ਸੁਹਾਵੇ ਉਤੰਗੀ।
0: ਮਹਾਰਾਜ ਜੀ ਦੀ ਦਸਤਾਰ ਉੱਤੇ ਜਿਹੜੀ ਕਲਗੀ ਹੈ ਉਹ ਵੀ ਝੋਲਦੀ ਹੈ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਚੱਲਦੇ ਆ। ਬਹੁਤ ਕਹਿੰਦੇ ਉਹ ਸੁੰਦਰ ਲੱਗਦੀ ਹੈ।
1: ਨਗਾਰਾ ਵਜਾਇਓ ਦੋ ਚੋਬੇ ਲਗਾਇਓ,
0: ਨਗਾਰਾ ਮਹਾਰਾਜ ਜੀ ਕਹਿੰਦੇ ਵਜਾਓ, ਇਹਦੇ ਤੇ ਦੋਹਰੀ ਚੋਰੀ ਚੋਟ ਜਿਹੜੀ ਆ ਉਹ ਲਗਾਉਣਾ ਕਰੋ।
1: ਆਇਹੀਨ ਜੇਈ ਚਲੇ ਸਿੰਘ ਤੇਈ,
0: ਕਹਿੰਦੇ ਉਸੇ ਵੇਲੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਬਹਾਦਰ ਯੋਧੇ ਨੇ, ਕਿਉਂਕਿ ਬਹੁਤ ਦੂਰ ਨਹੀਂ ਹੈ ਅਨੰਦਪੁਰ ਸਾਹਿਬ ਦੀ ਹੋਈ ਇਹ ਲੜਾਈ ਹੈ, ਕਈ ਹਏ ਤੋਂ ਬਿਨਾਂ, ਹਏ ਕਹਿੰਦੇ ਆ ਘੋੜੇ ਹੀਨ, ਹਯੰਗਹੀਨ, ਹਯੰਗਹੀਨ ਦਾ ਮਤਲਬ ਹੁੰਦਾ ਘੋੜਿਆਂ ਤੋਂ ਬਿਨਾਂ ਪੈਦਲ ਚੱਲਣ ਵਾਲੇ, ਕਈ ਗੁਰੂ ਕੇ ਸਿੰਘ ਜਿਹੜੇ ਘੋੜਿਆਂ ਤੋਂ ਬਿਨਾਂ ਚਲੇ ਸਿੰਘ ਗੁਰੂ ਮਹਾਰਾਜ ਜੀ ਦੇ ਮਗਰ ਮਗਰ ਚੱਲਦੇ ਹਨ।
1: ਸੋ ਕੰਧੇ ਤੋਂ ਪੰਗਾ ਮਹਾਬੇਲ ਸੰਗਾ,
0: ਜਦੋਂ ਉਹ ਚੱਲਦੇ ਆ, ਇਹ ਨਹੀਂ ਕਿ ਇਕੱਲੇ ਸਿੰਘ ਨੇ, ਉਹ ਅਕਾਲ ਪੁਰਖ ਦੀ ਫੌਜ ਹੈ, ਤੇ ਫੌਜ ਤੁਸੀਂ ਦੇਖਦੇ ਹੋ ਨਾ ਜਦੋਂ ਚੱਲਦੇ ਆ ਫੌਜੀ ਦਸਤੇ, ਉਹਨਾਂ ਦੇ ਮੋਢੇ ਉੱਤੇ ਬੰਦੂਕਾਂ ਹੁੰਦੀਆਂ, ਫੌਜੀ ਦਸਤੇ ਤੁਸੀਂ ਚੱਲਦੇ ਦੇਖੇ ਆ, ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਇਹ ਅਕਾਲ ਪੁਰਖ ਦੀ ਫੌਜ ਚੱਲਦੀ ਹੈ, ਜਿਨ੍ਹਾਂ ਦੇ ਕੰਧੇ ਉੱਤੇ ਕੀ ਹੈ, ਸੋ ਕੰਧੇ ਤੁਫੰਗਾ ਬੰਦੂਕਾਂ, ਜਿਨ੍ਹਾਂ ਦੇ ਕੰਧੇ ਤੇ ਹੈ, ਔਰ ਬੜੀ ਤੇਜ਼ੀ ਨਾਲ ਚੱਲਦੇ ਹਨ।
1: ਲਘੂ ਇੱਕ ਨਾਰਾ ਤਿਸੀ ਵਾਰ ਪਾਰਾ,
0: ਚੱਲਦੇ ਚੱਲਦੇ ਇੱਕ ਲਘੂ ਛੋਟਾ ਨਾਰਾ, ਮਤਲਬ ਜਿਵੇਂ ਨਾਲਾ ਜਿਹਾ ਹੁੰਦਾ ਜਿੱਥੋਂ ਪਾਣੀ ਵਗਦਾ, ਛੋਟਾ ਜਿਹਾ ਨਾਲਾ ਹੈ ਜਿਹਨੂੰ ਪਾਰ ਕੀਤਾ ਹੈ।
1: ਲੜਾਈ ਮਚਾਈ ਇੱਥੇ ਉੱਤ ਜਾਈ,
0: ਉੱਧਰ ਜੰਗ ਹੋ ਰਹੀ, ਲੜਾਈ ਹੋ ਰਹੀ ਹੈ, ਗੁਰੂ ਕੇ ਸੂਰਮੇ ਡਟੇ ਹੋਏ ਨੇ ਨਾ 10,000 ਸਿਪਾਹੀਆਂ ਦਾ ਮੁਕਾਬਲਾ ਕਰਨ ਲਈ, ਇੱਥੇ ਕੋਈ ਇੱਧਰ ਜਾ ਰਿਹਾ, ਕੋਈ ਇਸ ਪਾਸੇ, ਕੋਈ ਇੱਧਰ, ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ।
1: ਕਦੇ ਬਾਹਰ ਆਵੇ ਕਦੇ ਪਾਰ ਜਾਵੇ,
0: ਉਹ ਜਿਹੜਾ ਨਾਲਾ ਹੈ ਜਿੱਥੋਂ ਪਾਣੀ ਲੰਘ ਰਿਹਾ, ਛੋਟਾ ਜਿਹਾ ਨਾਲਾ, ਕਦੀ ਉਸ ਪਾਰ ਤੇ ਕਦੀ ਇਸ ਪਾਰ, ਇਸ ਤਰ੍ਹਾਂ ਦਾ ਉਹ ਮਾਹੌਲ ਬਣਿਆ ਹੈ।
1: ਸੋ ਤਾਮੋ ਦਿਖਾਏ ਮਨੋ ਬਾਸ ਆਏ,
0: ਮਾਨੋ ਇਸ ਤਰ੍ਹਾਂ ਹੈ ਕਿ ਜਿਵੇਂ ਇਹਨਾਂ ਵੈਰੀਆਂ ਦੇ ਮਾਸ ਦਿਖਾਏ, ਮੰਨ ਲਓ ਇਸ ਤਰ੍ਹਾਂ ਹੈ ਨਹੀਂ, ਮੰਨ ਲਓ ਇਸ ਤਰ੍ਹਾਂ ਨੇਜਿਆਂ ਤੇ ਇਹਨਾਂ ਦੇ ਟੁਕੜੇ ਮਾਸ ਦੇ ਜਿਹੜੇ ਕਰਕੇ ਉੱਚੇ ਦਿਖਾਏ ਜਾ ਰਹੇ ਆ, ਵੀ ਜਿਵੇਂ ਦੇਖ ਕੇ ਬਾਜ ਆ ਕੇ ਇਹਨਾਂ ਨੂੰ ਝਪਟਾ ਮਾਰ ਲੈਣ, ਇਹ ਬਾਜ ਦੀ ਤਰ੍ਹਾਂ ਗੁਰੂ ਸਾਹਿਬ ਦੇ ਸੂਰਮੇ ਆ ਕੇ ਇਹਨਾਂ

0: ਵਗਦੀਆਂ ਧਾਵਾ ਬੋਲਦੇ ਆ ਔਰ ਉਹਨਾਂ ਦੇ ਪੈਰ ਥਿੜਕ ਜਾਂਦੇ ਆ। ਜਿਹੜੇ ਇਹ 10,000 ਦੇ ਸਿਪਾਹੀ ਆਏ ਹਨ,
1: ਆਇਓ ਪੇਰ ਪਾਰੀ ਪਰੀ ਪੂਰ ਮਾਰੀ,
0: ਪੂਰਾ ਜਿਹੜਾ ਉਹ ਕਹਿ ਲਓ ਜੰਗ ਪੂਰੇ ਜ਼ੋਰਾਂ ਦੇ ਉੱਤੇ ਆ। ਦੋਵੇਂ ਪਾਸੇ ਤੋਂ ਬੰਦੂਕਾਂ ਚੱਲਦੀਆਂ, ਤੀਰ ਕਮਾਨ ਚੋਂ ਤੀਰ ਨਿਕਲ ਰਹੇ ਆ, ਬੰਦੂਕ ਚੋਂ ਗੋਲੀਆਂ ਨਿਕਲ ਰਹੀਆਂ, ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ। ਬਹੁਤ ਲੋਹਾ ਕਹਿ ਲੋ ਕਿ ਮਚਿਆ ਹੋਇਆ, ਲੋਹਾ ਟਕਰਾ ਰਿਹਾ ਹੈ, ਲੋਹੇ ਦੀ ਜੰਗ ਹੈ ਉੱਥੇ। ਫਿਰ ਕੀ ਹੋ ਰਿਹਾ, ਸ਼ਰੋਣ ਲਹੂ ਦੀਆਂ ਧਾਰਾਂ ਵੀ ਵਹਿ ਰਹੀਆਂ ਹਨ।
1: ਦੋਹਰਾ

ਕਰਕੇ ਖਾਲਸਾ ਪੰਥ ਵਿਸਾਖੀ ਵਾਲੇ ਦਿਨ ਸਾਜਿਆ 1699 'ਚ। ਜਿਹੜੇ ਸਭ ਤੋਂ ਪਹਿਲੇ ਆਏ ਸੀ ਸੀਸ ਭੇਟ ਕਰਨ ਉਹ ਪੰਜ ਪਿਆਰੇ, ਉਸ ਤੋਂ ਬਾਅਦ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਉਹਨਾਂ ਨੂੰ ਮਹਾਰਾਜ ਨੇ ਪੰਜ ਮੁਕਤੀਆਂ ਦਾ ਖਿਤਾਬ ਦਿੱਤਾ ਵੀ ਇਹ ਪੰਜ ਮੁਕਤੇ ਨੇ, ਇੱਕ ਪੰਜ ਪਿਆਰੇ ਨੇ, ਇਹ 'ਚ ਪੰਜ ਮੁਕਤੇ ਨੇ। ਉਹ ਜਿਹੜੇ ਪੰਜ ਮੁਕਤੇ, ਪੰਜੋਂ ਮੁਕਤੇ ਸਿੰਘ ਜਬ ਉਹ ਵੀ ਕਹਿੰਦੇ ਨੇ ਤਿਆਰ ਬਰ ਤਿਆਰ ਹੋ ਕੇ ਇਸ ਜੰਗ ਦੇ ਵਿੱਚ ਆਏ ਨੇ। ਔਰ ਭਾਈ ਆਲਮ ਸਿੰਘ ਬੀਰ, ਆਲਮ ਸਿੰਘ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ, ਇੱਕ ਭਾਈ ਆਲਮ ਸਿੰਘ, ਇੱਕ ਭਾਈ ਆਲਮ ਸਿੰਘ ਨੱਚਣਾ, ਇੱਕ ਭਾਈ ਆਲਮ ਸਿੰਘ ਬੀਰ, ਇਹ ਵੀ ਕਹਿੰਦੇ ਇਸ ਵਿੱਚ

ਮੁਕਤੇ ਗੁਰੂ ਕੇ ਸਾਜੇ ਹੋਏ ਔਰ ਗੁਰੂ ਕੇ ਸਿੰਘ ਪੰਜ ਪਿਆਰੇ ਵੀ ਸ਼ਾਮਲ ਨੇ ਔਰ ਗੁਰੂ ਕੇ ਮਹਾਨ ਯੋਧੇ ਵੀ ਜਿਹੜੇ ਨੇ ਉਹ ਸ਼ਾਮਲ ਨੇ ਉਹ ਜਿਹੜੇ 10,000 ਦੇ ਸਿਪਾਹੀ ਕਵੀ ਜੀ ਕਹਿੰਦੇ ਮੈਨੂੰ ਇੱਦਾਂ ਲੱਗਦਾ ਜਾਂ ਭਾਈ ਰਾਮ ਕੋਇਰ ਜੀ ਇਤਿਹਾਸ ਸੁਣਾ ਰਹੇ ਆ ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਇੱਕ ਪਾਸੇ ਨਾ ਸੈਲ ਜਿਵੇਂ ਇੱਕ ਬਹੁਤ ਵੱਡਾ ਵੇਗ ਪਾਣੀ ਦਾ ਜਿਵੇਂ ਹੜ੍ਹ ਆਉਂਦੇ ਨਾ ਹੜ੍ਹ ਫਿਰ ਉਹ ਕਿੱਦਾਂ ਮਾਰ ਕਰਦੇ ਆ ਸਭ ਕੁਝ ਢਾ ਢੇਰੀ ਕਰ ਜਾਂਦੇ ਆ ਇਸ ਤਰ੍ਹਾਂ ਇਹ ਜਿਹੜੇ ਨੇ ਇੱਕ ਬਹੁਤ ਤੇਜ਼ੀ ਨਾਲ ਨਦੀ ਜਿਹੜੀ ਆ ਉਹ ਵਹਿੰਦੀ ਆ ਰਹੀ ਹੈ ਜਿਹਨੂੰ ਰੋਕਣਾ ਬਹੁਤ ਔਖਾ ਹੈ ਤੇ ਗੁਰੂ ਕੇ ਸਿੰਘ ਪਹਾੜ ਬਣ ਕੇ ਖਲੋਤੇ ਆ ਉਹ ਜਦੋਂ ਆਉਂਦਾ ਨਾ ਵੇਗ ਉਸ ਪਹਾੜ ਨਾਲ ਟਕਰਾ ਕੇ ਪਿਛਾਂ ਨੂੰ ਮੁੜ ਜਾਂਦਾ ਅੱਗੇ ਉਹਨਾਂ ਦਾ ਜ਼ੋਰ ਚੱਲਦਾ ਹੀ ਨਹੀਂ ਹੈ ਕਹਿੰਦੇ ਇਸ ਤਰ੍ਹਾਂ ਦਾ ਮਾਹੌਲ

ਵੀ ਇਹਨਾਂ ਨੂੰ ਰੋਕਣਾ ਕੋਈ ਸੌਖੀ ਗੱਲ ਨਹੀਂ। ਅਸੀਂ ਸੁਣ ਕੇ ਤਾਂ ਕੁਝ ਆਏ ਸੀ, ਪਰ ਅੱਗੋਂ ਦਿਸ ਕੁਛ ਹੋ ਰਿਹਾ, ਕਿਉਂਕਿ ਅੱਧੀ ਗੱਲ ਸੁਣ ਕੇ ਆਏ ਨਾ, ਪੂਰੀ ਤਾਂ ਸੁਣੀ ਨਹੀਂ। ਅੱਧੀ ਗੱਲ ਇਹ ਸੁਣੀ ਹੈ ਇਹਨਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਤਾਂ ਗਿਣਤੀ ਦੇ ਸੂਰਮੇ ਆ, ਉਹ ਕੀ ਲੜ ਲੈਣਗੇ ਸਾਡੇ ਨਾਲ, ਉਹ ਸਾਡਾ ਮੁਕਾਬਲਾ ਕੀ ਕਰ ਲੈਣਗੇ, 10,000 ਦਾ ਮੁਕਾਬਲਾ। ਅੱਧੀ ਗੱਲ ਸੀ ਨਾ, ਅੱਧਾ ਗਿਆਨ। ਜਦੋਂ ਸਾਹਮਣੇ ਆਏ ਤੇ ਪਤਾ ਲੱਗਾ ਵੀ ਇੱਕ ਇੱਕ ਹੀ 10,000 ਤੇ ਭਾਰੂ ਪੈ ਰਿਹਾ, ਇੱਕ ਇੱਕ ਸਿੰਘ ਹੀ ਇਹਨਾਂ ਦਾ 10,000 ਤੇ ਭਾਰੂ ਪੈਣ ਵਾਲਾ ਹੈ। 1,25,000 ਸੇ ਇੱਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ। ਹੁਣ ਪਤਾ ਲੱਗਾ ਜਦੋਂ ਸਾਹਮਣੇ ਆਏ ਵੀ ਇੱਥੇ ਤਾਂ ਕੁਝ ਹੋਰ ਹੀ ਬਣਿਆ ਪਿਆ। ਕਹਿੰਦੇ ਨੇ ਉਹ ਜਿਹੜੇ 10,000 ਸਿਪਾਹੀ ਨੇ, ਕੁਛ ਮਾਰੇ ਗਏ ਨੇ ਜਿਨ੍ਹਾਂ ਦੇ ਸਵਾਸ ਰੁਕ ਗਏ, ਔਰ ਕੁਝ ਜਿਹੜੇ ਥਿਰੇ ਰੁਕ ਗਏ, ਤਰਾਸ ਕੋ ਪਾਏ, ਅੰਦਰ ਡਰ ਆ ਗਿਆ, ਉਹ ਡਰੇ ਹੋਏ ਅੱਗੇ

0: ਦੇ ਸਰੀਰਾਂ ਨੂੰ ਲੱਗਦੀਆਂ ਉਹ ਸਰੀਰ ਅੰਗ ਭੰਗ ਹੁੰਦਾ ਹੈ।
1: ਆਯੰ ਤੇ ਉਤਲੇ ਨਹੀਂ ਅੰਗ ਹੱਲੇ।
0: ਔਰ ਜਿਹੜਾ ਇੱਕ ਵਾਰੀ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਆ ਕਰਕੇ ਡਿੱਗ ਜਾਂਦਾ ਹੈ ਉਹ ਫਿਰ ਮੁੜ ਕੇ ਹਿੱਲਣ ਜੋਗਾ ਹੀ ਨਹੀਂ ਰਹਿੰਦਾ, ਭਾਵ ਉਹਦੇ ਪ੍ਰਾਣ ਨਿਕਲ ਜਾਂਦੇ ਹਨ।
1: ਹਰੇ ਕਾਬ ਚੱਲੇ ਪੇਸ਼ਾਰੀ ਨਾ ਚੱਲੇ।
0: ਗੁਰੂ ਮਹਾਰਾਜ ਦੇ ਗੁਰੂ ਕੇ ਸਿਹੜੇ ਬਹਾਦਰ ਯੋਧੇ ਆ, ਉਹ ਜ਼ਖਮਾਂ ਦੀ ਕਿੱਥੇ ਪਰਵਾਹ ਕਰਦੇ ਆ, ਉਹ ਪਰਵਾਹ ਨਹੀਂ ਕਰਦੇ ਜ਼ਖਮਾਂ ਦੀ। ਕਹਿੰਦੇ ਜ਼ਖਮੀ ਹੋਏ ਹੋਏ ਆ ਪਰ ਪਛਾਣ ਨੂੰ ਨਹੀਂ ਮੁੜਦੇ ਵੀ ਜ਼ਖਮ ਹੋ ਗਿਆ ਫਿਰ ਕੀ ਹੋਇਆ। ਇੱਥੇ ਤੇ ਮਹਾਰਾਜ ਨੇ ਸਾਡੀ ਤਿਆਰੀ ਇਹ ਕਰਾਈ ਹੈ ਕਿ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਅਸੀਂ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹ ਇਤਿਹਾਸ ਸਾਡੇ ਸਾਹਮਣੇ ਹੈ, ਮੈਦਾਨ ਨਹੀਂ ਛੱਡਦਾ ਗੁਰੂ ਕਾ ਸੂਰਮਾ ਬਹਾਦਰ ਯੋਧਾ। ਕਹਿੰਦੇ ਨੇ ਗੁਰੂ ਕੇ ਪਿਆਰੇ ਜਿਹੜੇ ਨੇ ਘਾਵ ਝੱਲੈ ਜ਼ਖਮ ਝੱਲ ਲੈਂਦੇ ਆ ਪਰ ਪਿਛਾਂ ਨੂੰ ਨਹੀਂ ਮੁੜਦੇ ਹਨ।
1: ਬੰਕੇ ਮਾਰ ਮਾਰਾ ਵੱਡੋ ਹੇ ਲੁਡਾਰਾ।
0: ਇਸ ਤਰ੍ਹਾਂ ਮਾਰੋ ਮਾਰੀ ਇਹ ਲੜਾਈ ਹੋ ਰਹੀ ਹੈ ਅਨੰਦਪੁਰ ਸਾਹਿਬ। ਔਰ ਕਹਿੰਦੇ ਨੇ ਬਹੁਤ ਵੱਡਾ ਹੱਲਾ ਜਿਹੜਾ ਇਹਨਾਂ ਨੇ ਬੋਲਿਆ, ਉੱਤੋਂ ਗੁਰੂ ਮਹਾਰਾਜ ਦੇ ਯੋਧਿਆਂ ਨੇ ਇਹਨਾਂ ਤੇ ਜਿਹੜਾ ਹੱਲਾ ਬੋਲਿਆ ਹੈ।
1: ਤੇਰੇ ਸਿੰਘ ਚੱਲੇ ਨਹੀਂ ਪੈਰ ਹੱਲੇ।
0: ਗੁਰੂ ਕੇ ਸਿੰਘ ਤਾਂ ਇਹਨਾਂ ਦਾ ਹੱਲਾ ਝੱਲ ਲੈਂਦੇ ਆ ਕਿਉਂਕਿ ਉਹਨਾਂ ਕੋਲ ਇੰਨੀ ਪਾਵਰ ਹੈ, ਝੱਲ ਲੈਂਦੇ ਆ। ਨਹੀਂ ਪੈਰ ਹੱਲੇ, ਉਹਨਾਂ ਦੇ ਪੈਰ

0: ਜਿਸ ਪਾਸੇ ਤੱਕ ਕੇ ਨਿਸ਼ਾਨਾ ਲਗਾ ਕੇ, ਜਿਸ ਪਾਸੇ ਇਹ ਤੀਰ ਚਲਾਉਂਦੇ ਆ, ਇਹਨਾਂ ਦਾ ਕਹਿੰਦੇ ਨਾ ਜਿਹੜਾ ਉਹ ਨਿਸ਼ਾਨਾ ਖਾਲੀ ਨਹੀਂ ਜਾਂਦਾ। ਇਹ ਨਹੀਂ ਵੀ ਗੋਲੀ ਚਲਾਈ ਤੇ ਖਾਲੀ ਲੰਘ ਗਈ, ਤੀਰ ਚਲਾਇਆ ਤਾਂ ਖਾਲੀ ਲੰਘ ਗਿਆ, ਨਹੀਂ। ਜਿਸ ਪਾਸੇ ਵੀ ਤੱਕ ਕੇ ਨਿਸ਼ਾਨਾ ਲਗਾ ਕੇ ਚਲਾਉਂਦੇ ਆ, ਕਹਿੰਦੇ ਖਾਲੀ ਨਹੀਂ ਜਾਂਦਾ ਹੈ।
1: ਦਸ ਵੀਸ ਗੇਰੇ ਤੇਰੇ ਯਾਰ ਹੇਰੇ,
0: ਔਰ ਕਮਾਲ ਦੀ ਗੱਲ ਹੈ, ਦਸ ਵੀਆਂ ਨੂੰ ਇੱਕੋ ਵਾਰੀ ਢੇਰੀ ਕਰਕੇ ਫਿਰ ਅਗਲੇ ਵੱਲ ਦੇਖਦੇ ਆ। ਇੱਕ ਗੁਰੂ ਕਾ ਸਿੰਘ ਦਸਾਂ ਵੀਆਂ ਨੂੰ ਢੇਰੀ ਕਰਨ ਤੋਂ ਬਾਅਦ ਫਿਰ ਅਗਲੇ ਵੱਲ ਅੱਖ ਭਰ ਕੇ ਦੇਖਦਾ ਵੀ ਹੁਣ ਤੇਰੀ ਵਾਰੀ ਹੈ। ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ।
1: ਮਰੇ ਹੇਰ ਵੀਰੰਗ ਤੇ ਹੋ ਤਪੀਰੰਗ,
0: ਗੁਰੂ ਕੇ ਪਿਆਰਿਆਂ ਵਿੱਚੋਂ ਵੀ ਕਈ ਸਰੀਰ ਛੱਡ ਰਹੇ ਨੇ। ਕਿਸੇ ਦੇ ਗੋਲੀ ਆ ਕੇ ਲੱਗਦੀ ਹੈ, ਤੀਰ ਲੱਗਦਾ, ਇਹ ਨਹੀਂ ਵੀ ਇੱਕ ਪਾਸਾ ਹੀ ਹੈ, ਦੂਜੇ ਪਾਸੇ ਗੁਰੂ ਕੇ ਮਹਾਨ ਯੋਧੇ ਜਿਹੜੇ ਆ ਉਹ ਜੂਝ ਰਹੇ ਨੇ, ਉਹਨਾਂ ਦੇ ਵੀ ਆ ਕੇ ਗੋਲੀਆਂ ਲੱਗਦੀਆਂ ਨੇ, ਤੀਰ ਆ ਕੇ ਲੱਗਦੇ ਹਨ।
1: ਕਨੇ ਗੇਰ ਕੋਰੇ ਕਿਤੇ ਪੇਟ ਪੂਰੇ,
0: ਪਰ ਉਹ ਫਿਰ ਵੀ ਜਿਹੜੇ ਆ ਅਖੀਰਲੇ ਦਮ ਤੱਕ ਵੈਰੀਆਂ ਦੇ ਨਾਲ ਜੂਝਦੇ ਆ। ਦੇਖੋ ਬਾਬਾ ਅਜੀਤ ਸਿੰਘ ਜੀ ਨੂੰ ਕਿੰਨੇ ਫੱਟ ਲੱਗੇ ਆ। ਬਾਬਾ ਅਜੀਤ ਸਿੰਘ 300 ਤੋਂ ਪਲੱਸ ਤੇ ਵਿਦਵਾਨ ਮੰਨਦੇ ਆ ਨਾ, 300 ਤੋਂ ਵੱਧ ਵੈਰੀਆਂ ਨੇ ਜ਼ਖਮ ਦਿੱਤੇ ਆ, ਪਰ ਕੀ ਉਹਨਾਂ ਨੇ ਢੇਰੀ ਢਾ ਲਈ? ਨਹੀਂ ਢਾਈ। ਉਹ ਅਖੀਰਲੇ ਸਵਾਸ ਤੱਕ ਜੂਝਦੇ ਰਹੇ ਨੇ ਮੈਦਾਨ ਦੇ ਵਿੱਚ, ਕਿਉਂਕਿ ਅਜੀਤ ਜਿਹਨੂੰ ਜਿੱਤਿਆ ਹੀ ਨਹੀਂ ਜਾ ਸਕਦਾ। ਤੇ ਉਮਰ ਕਿੰਨੀ ਹੈ? 18 ਕੁ ਸਾਲ ਦੀ ਉਮਰ ਹੈ। 300 ਤੋਂ ਵੱਧ ਜ਼ਖਮ ਜੇ ਹੋਇਆ ਪਰ ਫਿਰ ਵੀ ਅਖੀਰਲੇ ਦਮ ਤੱਕ ਜੂਝ ਰਹੇ ਆ, ਉਹ ਫਿਰ ਵੀ ਪਿੱਠ ਨਹੀਂ ਲੱਗਣ ਦੇ ਰਹੇ। ਇੱਥੇ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਭਾਵੇਂ ਜ਼ਖਮੀ ਹੋ ਚੁੱਕੇ ਆ, ਫਿਰ ਵੀ ਡਟ ਕੇ ਮੁਕਾਬਲਾ ਕਰਦੇ ਹੋਏ ਸਾਹਮਣੇ ਵਾਲੇ ਵੈਰੀਆਂ ਨੂੰ ਢਾ ਢੇਰੀ ਕਰਦੇ ਹਨ।
1: ਕਿਤੇ ਅੰਗ ਤੋਰੇ ਕਿਤੇ ਛੂਛ ਦੋਰੇ,
0: ਕਿਸੇ ਦੇ ਅੰਗ ਜ਼ਖਮੀ ਹੋ ਰਹੇ ਆ, ਕਿਤੇ ਘੋੜੇ ਛੂਛੇ ਬਿਨਾਂ ਸਵਾਰ ਤੋਂ ਘੋੜੇ ਦੌੜਦੇ ਨਜ਼ਰ ਆਉਂਦੇ ਹਨ।
1: ਭਾਈ ਸ਼ਸਤਰ ਬੋਰੇ ਮਹਾਂਡੋਰ ਭੋਰੇ,
0: ਇਸ ਤਰ੍ਹਾਂ ਇੱਕ ਭਿਆਨਕ ਰੂਪ ਜਿਹੜਾ ਇਸ ਜੰਗ ਨੇ ਲਿਆ ਹੈ।
1: ਤਵੇ ਪਿੰਡ ਕਾਨਾ ਅੰਕਾਰੀ ਮਹਾਨਾ,
0: ਜਿਹੜੀ 10,000 ਦੀ ਸੈਨਾ ਲੈ ਕੇ ਆਏ ਸੀ, ਕਹਿੰਦੇ ਨੇ ਉਹ ਮੁਕਾਬਲਾ ਹੋ ਰਿਹਾ ਗੁਰੂ ਕੇ ਸਿੰਘਾਂ ਨਾਲ। ਉਸੇ ਵੇਲੇ ਜਦੋਂ ਇਸ ਤਰ੍ਹਾਂ ਦਾ ਜੰਗ ਦਾ ਮਾਹੌਲ ਬਣ ਗਿਆ ਔਰ ਗੁਰੂ ਗੋਬਿੰਦ ਸਿੰਘ ਜੀ ਆਪ ਇਹਦੇ ਵਿੱਚ ਸ਼ਾਮਿਲ ਹੋ ਗਏ ਨੇ, ਉਸੇ ਵੇਲੇ ਬਹੁਤ ਵੱਡਾ ਅਹੰਕਾਰੀ ਪੈਂਡੇ ਗਾਂ, ਅੱਗੇ ਵੀ ਜ਼ਿਕਰ ਕੀਤਾ ਸੀ ਪੈਂਡੇ ਤੇ ਪੈਂਡੇ ਵਿੱਚ ਬੜਾ ਫਰਕ ਹੈ, ਇਹ ਹੈ ਪੈਂਡੇ ਡੱਡੇ ਦੇ ਨਾਲ। ਪੈਂਡੇ ਖਾਂ ਹੰਕਾਰੀ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਸਮਝਦਾ ਹੈ।
1: ਪਰ ਹਰੇ ਸੁਵਾਨਾ ਨਾ ਕੋ ਸਮਾਨਾ,
0: ਇਹ ਤੀਰ ਚਲਾਉਣ ਵਿੱਚ ਬੜਾ ਮਾਹਿਰ ਹੈ, ਇਹਨੂੰ ਹੰਕਾਰੀ ਇਸ ਗੱਲ ਦਾ ਹੈ ਕਿ ਮੈਂ ਤੀਰ ਅੰਦਾਜ਼ ਵਿੱਚ ਬਹੁਤ ਕਮਾਲ ਮਾਹਿਰ ਹਾਂ ਉਹਦੇ ਵਿੱਚ, ਇਹ ਮੇਰਾ ਕੋਈ ਮੁਕਾਬਲਾ ਨਹੀਂ ਕੋਈ ਕਰ ਸਕਦਾ, ਮੇਰੇ ਸਮਾਨ ਕੋਈ ਕਮਾਨ ਚੋਂ ਤੀਰ ਨਹੀਂ ਚਲਾ ਸਕਦਾ, ਮੇਰੇ ਸਮਾਨ ਕੋਈ ਨਿਸ਼ਾਨਾ ਨਹੀਂ ਲਗਾ ਸਕਦਾ। ਕਿਉਂਕਿ ਅਧੂਰਾ ਗਿਆਨ, ਫਿਰ ਬੇਨਤੀ ਕਰਾਂ, ਅਧੂਰਾ ਗਿਆਨ ਅਹੰਕਾਰ ਪੈਦਾ ਕਰਦਾ ਹੈ, ਅੱਧਾ ਗਿਆਨ ਅਹੰਕਾਰ ਪੈਦਾ ਕਰ ਦੇਗਾ। ਅੱਧਾ ਗਿਆਨ ਹੈ ਮੈਂ ਹਾਂ, ਮੇਰੇ ਬਰਾਬਰ ਕੌਣ ਹੋ ਸਕਦਾ ਹੈ, ਮੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ, ਪਰ ਜਦੋਂ ਵੱਡੇ ਨਾਲ ਸਾਹਮਣਾ ਹੋ ਜਾਏ ਫਿਰ ਹੰਕਾਰ ਟੁੱਟ ਜਾਂਦਾ ਵੀ ਇਹ ਕੀ ਬਣਿਆ। ਹਮੇਸ਼ਾ ਪੂਰਾ ਗਿਆਨ ਲੈ ਕੇ ਚੱਲਾਂਗੇ, ਅਹੰਕਾਰ ਕਦੇ ਪੈਦਾ ਨਹੀਂ ਹੋਏਗਾ, ਅੱਧਾ ਗਿਆਨ ਹੀ ਸਾਨੂੰ ਅਹੰਕਾਰ ਵੱਲ ਲੈ ਜਾਂਦਾ ਹੈ। ਹੁਣ ਇਹਨੂੰ ਇਹ ਅੱਧਾ ਗਿਆਨ ਸੀ ਨਾ, ਮੈਂ ਬਹੁਤ ਵੱਡਾ ਤੀਰ ਅੰਦਾਜ਼ ਹਾਂ, ਮੇਰੇ ਵਰਗਾ ਨਿਸ਼ਾਨਾ ਕੋਈ ਲਾ ਹੀ ਨਹੀਂ ਸਕਦਾ, ਬਰਾਬਰੀ ਮੇਰੀ ਕਰ ਕੋਈ ਨਹੀਂ ਸਕਦਾ, ਇਸ ਲਈ ਉਹ ਗਿਆਨ ਇਹਨੂੰ ਹੰਕਾਰ ਵੱਲ ਲੈ ਗਿਆ। ਕਹਿੰਦੇ ਨੇ ਭਾਈ ਰਾਮ ਕੋਇਰ ਜੀ ਪ੍ਰਸੰਗ ਸੁਣਾ ਰਹੇ ਨੇ, ਕਹਿੰਦੇ ਤਬੈ ਪੈਂਡ ਖਾਨਾ ਅਹੰਕਾਰੀ ਮਹਾਨਾ, ਪਰਹਾਰੈ ਸੋਭਾਨਾ ਨਾ ਕੋ ਸਮਾਨਾ, ਵੀ ਮੈਂ ਜਿਹੜਾ ਤੀਰ ਚਲਾਉਣਾ ਮੇਰੇ ਵਰਗਾ ਤੀਰ ਕੋਈ ਹੋਰ ਚਲਾ ਨਹੀਂ ਸਕਦਾ।
1: ਤਵੇ ਦੇਖ ਜੁਦਾਰੀ ਦੇ ਕ੍ਰੇਨ ਕ੍ਰੋਧਾ,
0: ਕਹਿੰਦੇ ਗੁਰੂ ਸਾਹਿਬ ਜੀ ਦੇ ਯੋਧਿਆਂ ਨੂੰ ਵੇਖ ਕੇ ਨਾ ਆ ਗਿਆ, ਵਿੱਚੋਂ ਨਿਕਲ ਕੇ ਘੋੜੇ ਤੇ ਸਵਾਰ ਹੋ ਕੇ ਅੱਗੇ ਆ ਗਿਆ। ਅੱਗੇ ਆ ਕੇ ਯੋਧਿਆਂ ਨੂੰ ਦੇਖ ਕੇ ਕ੍ਰੋਧ ਨਾਲ ਭਰਿਆ ਹੋਇਆ ਬੋਲਦਾ ਹੈ,
1: ਤਵੇ ਅਗਰੇ ਆਇਓ ਸੋ ਉੱਚੇ ਸੁਣਾਇਓ।
0: ਅੱਗੇ ਆ ਕੇ ਉੱਚੀ ਆਵਾਜ਼ ਦੇ ਵਿੱਚ ਕ੍ਰੋਧ ਵਿੱਚ ਭਰਿਆ ਹੋਇਆ ਇਹ ਬੋਲਦਾ ਹੈ,
1: ਦੋਹਰਾ ਦੀਨ ਮਜਬ ਕੋ ਜਦੇ ਹਮ ਜੂਦਨ ਕੋ ਆਏ।
0: ਕਹਿੰਦੇ ਜਿਹੜਾ ਤੁਹਾਡਾ ਆਨੰਦਪੁਰ ਸਾਹਿਬ ਤੁਸੀਂ ਦੀਨ ਮਜਹਬ ਧਰਮ ਦੇ ਨਾਮ ਤੇ ਬਣਾਇਆ ਹੋਇਆ, ਅਸੀਂ ਅੱਜ ਇੱਥੇ ਜੂਝਣ ਵਾਸਤੇ ਲੜਨ

ਪਰ ਸੁਣਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਬੜੇ ਬਲੀ ਨੇ, ਉਹ ਬੜਾ ਤੀਰ ਜਿਹੜਾ ਉਹ ਬੜੇ ਕਮਾਲ ਦਾ ਚਲਾਉਂਦੇ ਨੇ। ਕਹਿੰਦੇ ਇਸ ਤਰ੍ਹਾਂ ਹੰਕਾਰ ਵਿੱਚ ਆ ਕੇ ਕ੍ਰੋਧ ਵਿੱਚ ਬੋਲਦਾ ਉੱਚੀ ਉੱਚੀ, ਕਹਿੰਦੇ ਮੈਂ ਸੁਣਿਆ ਤੁਹਾਡਾ ਗੁਰੂ

0: ਜਾ ਕੇ ਕਹਿ ਦਿਓ ਜੋ ਉਹਦੀ ਸ਼ਬਦਾਵਲੀ ਹੈ। ਉਹ ਰੁੱਖੀ ਕ੍ਰੋਧ ਵਿੱਚ ਬੰਦਾ ਮਿੱਠਾ ਤੇ ਬੋਲੇਗਾ ਨਹੀਂ, ਕ੍ਰੋਧ ਵਿੱਚ ਬੰਦੇ ਦੇ ਸ਼ਬਦ ਸਤਿਕਾਰ ਪੂਰਵਕ ਤੇ ਹੋਣਗੇ ਨਹੀਂ, ਕ੍ਰੋਧ ਵਿੱਚ ਅਪ ਸ਼ਬਦ ਹੀ ਬੰਦਾ ਬੋਲਦਾ। ਔਰ ਜਦੋਂ ਕ੍ਰੋਧ ਵਿੱਚ ਬੰਦਾ, ਕ੍ਰੋਧ ਕੀ ਹੈ? ਚੰਡਾਲ। ਕ੍ਰੋਧ ਅਕਲ ਤੇ ਪਰਦਾ ਪਾ ਦਿੰਦਾ, ਮਤ ਮਾਰ ਦਿੰਦਾ। ਕ੍ਰੋਧ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਗਾਲ ਦਿੰਦਾ। ਫਿਰ ਬੰਦੇ ਨੂੰ ਨਹੀਂ ਪਤਾ ਮੈਂ ਕਿਹਦੇ ਲਈ ਰਿਸਪੈਕਟ ਦੇ ਬੋਲ ਬੋਲਣੇ ਆ, ਸਤਿਕਾਰ ਪੂਰਵਕ, ਤੇ ਕਿਹਦੇ ਲਈ ਨਹੀਂ ਬੋਲਣੇ। ਉਹ ਵੱਡਾ ਛੋਟਾ ਸਭ ਭੁੱਲ ਜਾਂਦਾ। ਕ੍ਰੋਧ ਐਸਾ ਹੈ, ਕ੍ਰੋਧ ਵਿੱਚ ਆਇਆ ਬੱਚਾ ਮਾਂ ਬਾਪ ਦੀ ਕਦਰ ਕਰਨੀ ਭੁੱਲ ਜਾਂਦਾ, ਵੀ ਇਹ ਮੇਰੇ ਤੋਂ ਵੱਡੇ ਨੇ, ਮਾਂ ਬਾਪ ਨੇ, ਬਜ਼ੁਰਗ ਨੇ, ਉਹਨੂੰ ਬੋਲਣ ਦੀ ਤਮੀਜ਼ ਨਹੀਂ ਹੁੰਦੀ। ਬਸ ਕ੍ਰੋਧ ਵਿੱਚ ਜੋ ਆਇਆ ਬੋਲਤਾ, ਕਿਉਂਕਿ ਕ੍ਰੋਧ ਨੇ ਭੁਲਾਤਾ ਨਾ ਵੀ ਇਹ ਤੇਰੇ ਮਾਂ ਬਾਪ ਹੈ, ਇਹ ਤੇਰੇ ਤੋਂ ਵੱਡੇ ਨੇ, ਬਜ਼ੁਰਗ ਨੇ, ਸਤਿਕਾਰ ਨਾਲ ਬੋਲ। ਪਰ ਕ੍ਰੋਧ ਨੇ ਭੁਲਾਤਾ, ਮਤ ਮਾਰਤੀ। ਜਦੋਂ ਉਹ ਠੰਡਾ ਹੁੰਦਾ ਹੈ ਕ੍ਰੋਧ, ਫਿਰ ਸੋਚਦਾ ਵੀ ਮੈਂ ਇਹ ਕੀ ਕਰ ਬੈਠਾ, ਮੇਰੇ ਤੋਂ ਕੈਸੇ ਕੈਸੇ ਬੋਲ ਨਿਕਲ ਗਏ। ਇਹ ਕ੍ਰੋਧ ਐਸਾ। ਸਾਨੂੰ ਗੁਰਬਾਣੀ ਇਸੇ ਲਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਂਦੀ ਹੈ, ਬਚਣ ਦੀ ਪ੍ਰੇਰਣਾ ਦਿੰਦੀ ਹੈ ਵੀ ਇਹਦੇ ਤੋਂ ਛੁਟਕਾਰਾ ਪਾ ਲਓ। ਨਹੀਂ ਹੁੰਦਾ ਤੇ ਆ ਕੇ ਅਰਦਾਸ ਬੇਨਤੀ ਕਰ ਲਓ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੈੜੇ ਬਹੁਤ ਨੇ, ਇਹ ਬਹੁਤ ਮਾੜੇ ਭੈੜੇ ਨੇ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਮਾੜੀ ਕਰ ਦਿੱਤੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ, ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕ੍ਰੋਧ ਨਾਲ ਭਰਿਆ, ਕਹਿੰਦਾ ਕਿੱਥੇ ਹੈ ਤੁਹਾਡਾ ਗੁਰੂ, ਲਿਆਓ ਉਹਨੂੰ ਬੁਲਾਓ। ਲਹਿ ਤਾਹੇ ਮੰਗਾ, ਕਹਿਣ ਲੱਗੇ ਮੈਂ ਉਹਨਾਂ ਦੇ ਨਾਲ ਜੰਗ ਕਰਨਾ ਚਾਹੁੰਦਾ। ਭਿੱਖ ਮੋਹੇ ਜੋਰਾ, ਉਹ ਮੇਰਾ ਜ਼ੋਰ ਜਿਹੜਾ ਇੱਥੇ ਆ ਕੇ ਦੇਖਣਾ ਕਰਨ ਕਿ ਪੈਂਡੇ ਖਾਂ ਦੇ ਵਿੱਚ ਕਿੰਨਾ ਜ਼ੋਰ ਹੈ।
1: ਅਬੇ ਆਪ ਆਵੇ ਸੁਹਾਤਨ ਦੇਖਾਵੇ,
0: ਅਬੇ ਆਪ ਆਵੇ, ਚੱਲ ਕੇ ਮੇਰੇ ਸਾਹਮਣੇ ਆਪ ਆਵੇ। ਇਹ ਲਲਕਾਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਸਿੰਘਾਂ ਨੂੰ ਕਹਿ ਰਿਹਾ। ਕਹਿੰਦੇ ਉਹ ਆਪਣਾ ਹੱਥ ਜਿਹੜਾ ਆ ਕੇ ਮੈਨੂੰ ਦਿਖਾਉਣਾ ਕਰੇ।
1: ਦੇਖੇ ਮੋਰ ਹੱਥ ਲਰੇ ਬਾਨ ਸਾਥ,
0: ਆਪਣਾ ਵੀ ਹੱਥ ਦਿਖਾਵੇ ਤੇ ਮੇਰਾ ਵੀ ਹੱਥ ਦੇਖਣਾ ਕਰੇ, ਸਾਹਮਣੇ ਆਵੇ ਗੁਰੂ ਗੋਬਿੰਦ ਸਿੰਘ। ਕਹਿੰਦੇ ਮੈਂ ਵੀ ਆਪਣਾ ਹੱਥ ਦਿਖਾਉਣਾ ਤੇ ਉਹ ਵੀ ਆਪਣਾ ਹੱਥ ਦਿਖਾਉਣ, ਦੇਖਦੇ ਆ ਅੱਜ ਕਿਹਦਾ ਤੀਰ ਕਮਾਲ ਦਾ ਚੱਲਦਾ, ਕਿਹਦੇ ਹੱਥ ਵਿੱਚ ਜ਼ੋਰ ਹੈ, ਕਿਹਦੇ ਕਮਾਨ ਵਿੱਚੋਂ ਤੀਰ ਤੇਜ਼ੀ ਨਾਲ ਨਿਕਲਦਾ। ਕਹਿੰਦੇ ਅੱਜ ਬੁਲਾਓ, ਕਿੱਥੇ ਨੇ? ਮੇਰੇ ਸਾਹਮਣੇ ਆਉਣਾ ਕਰਨ।
1: ਆਹੇ ਚਾਹ ਮੋਰੀ ਲਰੋ ਨਾਹੇ ਓਰੀ,
0: ਉਹ ਚਾਹ ਮੇਰੀ, ਮੇਰੀ ਇਹੀ ਚਾਹਤ ਹੈ ਇਸ ਲੜਾਈ ਦੇ ਵਿੱਚ। ਪੈਂਡੇ ਖਾਂ ਕਹਿੰਦਾ ਮੇਰੀ ਇਹੋ ਹੀ ਚਾਹਤ ਹੈ, ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨਾ ਚਾਹੁੰਦਾ, ਦਿਖਾਉਣਾ ਚਾਹੁੰਦਾ ਆਪਣੇ ਹੱਥ, ਉਹਨਾਂ ਦੇ ਹੱਥ ਮੈਂ ਦੇਖਣਾ ਚਾਹੁੰਦਾ ਕਿ ਕਿਹਨਾਂ ਦੇ ਹੱਥਾਂ 'ਚ ਜ਼ੋਰ ਹੈ। ਲੜੋ ਨਾਹੇ ਔਰੀ, ਮੈਂ ਕਿਸੇ ਹੋਰ ਨਾਲ ਨਹੀਂ ਲੜਨਾ। ਸਿੰਘਾਂ ਨੂੰ ਕਹਿ ਰਹੇ ਆ ਪਾਸੇ ਹੋ ਜਾਓ ਤੁਸੀਂ, ਮੈਂ ਤੁਹਾਡੇ ਨਾਲ ਨਹੀਂ ਲੜਨਾ, ਆਪਣੇ ਗੁਰੂ ਨੂੰ ਅੱਗੇ ਬੁਲਾਓ, ਉਹ ਮੇਰੇ ਸਾਹਮਣੇ ਆਉਣ, ਫਿਰ ਮੈਂ ਉਹਨਾਂ ਨੂੰ ਆਪਣੇ ਹੱਥ ਦਿਖਾਉਂਦਾ ਹਾਂ।
1: ਵੇਖੋ ਤੀਰ ਵਿੱਦਿਆ ਕਰੇ ਵੀਰ ਵਿੱਦਿਆ,
0: ਅੱਜ ਮੈਂ ਦਿਖਾਵਾਂਗਾ ਵੀ ਤੀਰ ਦੀ ਚਲਾਉਣ ਦੀ ਵਿੱਦਿਆ ਕਿਹਦੇ ਕੋਲ ਕਮਾਲ ਦੀ ਹੈ। ਅੱਜ ਮੈਂ ਆਪ ਹੰਕਾਰ ਨਾਲ ਭਰਿਆ ਤੇ ਤੋੜਨਾ ਗੁਰੂ ਗੋਬਿੰਦ ਸਿੰਘ ਜੀ ਦਾ ਹੰਕਾਰ ਚਾਹੁੰਦਾ। ਰੋਗੀ ਨੂੰ ਰੋਗੀਓ ਹੀ ਦਿਸਣੇ ਆ ਸਾਰੇ, ਮਾੜੇ ਨੂੰ ਮਾੜੇ ਹੀ ਦਿਸਣੇ ਆ, ਹੰਕਾਰੀ ਨੂੰ ਹੰਕਾਰੀਓ ਹੀ ਦਿਸਣੇ ਆ। ਆਪ ਹੰਕਾਰ ਨਾਲ ਭਰਿਆ ਤੇ ਬੋਲਦਾ ਹਾਸੋਹੀਣੀ ਗੱਲ ਹੀ ਹੋ ਗਈ ਨਾ। ਕਹਿੰਦਾ ਮੈਂ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਹੰਕਾਰ ਤੋੜਾਂਗਾ ਵੀ ਮੇਰੇ 'ਚ ਕਿੰਨੀ ਤੀਰ ਚਲਾਉਣ ਦੀ ਵਿੱਦਿਆ, ਅੱਜ ਮੈਂ ਤੁਹਾਡੇ ਗੁਰੂ ਨੂੰ ਦਿਖਾਵਾਂਗਾ।
1: ਜਾਵੇ ਬਾਕ ਗਾਏ ਤੇ ਵਿੱਚ ਆਏ,
0: ਜਦੋਂ ਇਹ ਲਲਕਾਰ ਕੇ ਕ੍ਰੋਧ ਨਾਲ ਭਰਿਆ ਪੈਂਡੇ ਖਾਂ ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਸੀ ਸਿੰਘਾਂ ਨੂੰ, ਬੁਲਾਓ ਆਪਣੇ ਗੁਰੂ ਨੂੰ, ਮੇਰੇ ਸਾਹਮਣੇ ਆਉਣ। ਇੰਨੀ ਗੱਲ ਸੀ, ਜਵੇ ਬਾਕ ਗਾਏ ਇਤੀ ਬੀਚ ਆਏ, ਜਦੋਂ ਇਹ ਉੱਚੀ ਉੱਚੀ ਬੋਲ ਰਿਹਾ ਸੀ ਨਾ, ਉਧਰੋਂ ਮਹਾਰਾਜ ਨੀਲੇ ਤੇ ਸਵਾਰ ਹੋਏ, ਇਹਦੇ ਸਾਹਮਣੇ ਆ ਕੇ ਕਹਿੰਦੇ ਖਲੋ ਗਏ। ਗੁਰੂ ਸਾਹਿਬ ਘੋੜੇ ਤੇ ਤੇਜ਼ੀ ਨਾਲ ਉਹਨਾਂ ਵਿੱਚੋਂ ਨਿਕਲਦਿਆਂ ਇਹਦੇ ਸਾਹਮਣੇ ਆ ਕੇ ਬਿਲਕੁਲ ਖਲੋ ਗਏ।
1: ਅਲੰਕਾਰ ਚਾਰੂ ਰਿਪੈ ਰੂਪ ਪਾਰੂ,
0: ਮਹਾਰਾਜ ਦਾ ਅਤ ਸਰੂਪ, ਅਤ ਸੁੰਦਰ ਸਰੂਪ ਜਿਹੜਾ ਬਿਆਨ ਤੋਂ ਪਰੇ ਹੈ। ਮਹਾਰਾਜ ਦੇ ਸੀਸ ਤੇ ਦਸਤਾਰ, ਦਸਤਾਰ ਉੱਤੇ ਕਲਗੀ, ਸਾਹਿਬ ਜੀ ਦਾ ਸ਼ਾਹੀ ਲਿਬਾਸ, ਕਿਉਂਕਿ ਉਹ ਬਾਦਸ਼ਾਹ ਵੀ ਨੇ ਤੇ ਦਰਵੇਸ਼ ਵੀ ਨੇ, ਸ਼ਾਹੇ ਸ਼ਹਿਨਸ਼ਾਹ ਵੀ ਨੇ। ਮਹਾਰਾਜ ਦਾ ਉਹ ਬਾਦਸ਼ਾਹੀ ਜਿਹੜਾ ਸੀ ਲਿਬਾਸ, ਕਹਿੰਦੇ ਉਸ ਵੇਲੇ ਅਤ ਸੁੰਦਰ ਲੱਗ ਰਿਹਾ ਸੀ।
1: ਸੋ ਨੀਲਾ ਕੁਦਾਇਓ ਜਵੇ ਮੈਂ ਸੁਹਾਇਓ,
0: ਮਹਾਰਾਜ ਨੇ ਉਸ ਨੀਲੇ ਨੂੰ ਜੰਪ ਕਰਵਾਇਆ ਇਕਦਮ ਵਿੱਚੋਂ, ਜਿਵੇਂ ਨਿਕਲ ਆਉਂਦਾ ਬੰਦਾ ਸਾਹਮਣੇ ਆ ਜਾਂਦਾ ਤੇ ਸਾਹਮਣੇ ਵਾਲਾ ਜਿਹੜਾ ਲਲਕਾਰਦਾ ਹੁੰਦਾ ਨਾ, ਉਹਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਵੀ ਇਹ ਕਿੱਥੋਂ ਆ ਗਏ, ਮੈਂ ਤੇ ਅਜੇ ਬੁਲਾ ਹੀ ਰਿਹਾ ਸੀ, ਮੈਂ ਤੇ ਕਹਿ ਹੀ ਰਿਹਾ ਸੀ ਵੀ ਆਓ, ਇੱਕਦਮ ਨਿਕਲ ਕੇ ਸਾਹਮਣੇ। ਬੰਦਾ ਹੈਰਾਨ ਹੋ ਜਾਂਦਾ ਨਾ, ਅੱਖਾਂ ਖੁੱਲੀਆਂ। ਕਹਿੰਦੇ ਐਸਾ ਸੀਨ ਬਣਿਆ ਕਿ ਮਹਾਰਾਜ ਨੇ ਸੋ ਨੀਲਾ ਕੁਦਾਇਓ ਸਭੈ ਮੈਂ ਸੁਹਾਇਓ, ਇਕਦਮ ਮਹਾਰਾਜ ਨੇ ਘੋੜੇ ਦੀ ਲਗਾਮ ਖਿੱਚ, ਕਿਉਂਕਿ ਸੁਣ ਰਹੇ ਸੀ ਨਾ ਪੈਂਡੇ ਖਾਂ ਦੇ ਅਹੰਕਾਰ ਦੇ ਬੋਲ, ਤੇ ਨੀਲੇ ਤੇ ਸਵਾਰ ਹੋਏ, ਜੰਪ ਕਰਕੇ ਸਾਹਮਣੇ ਆ ਖਲੋਤੇ ਹਨ।
1: ਗੁਰੂ ਵਾਗ ਪਾਖਾ ਸੁਨੋ ਖਾਨ ਮਾਖਾ,
0: ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਓ ਖਾਨ ਜੀ, ਪੈਂਡੇ ਖਾਂ, ਗੁਰੂ ਮਹਾਰਾਜ ਨੇ ਅੱਗੋਂ ਬੋਲਣਾ, ਗੁਰੂ ਬਾਕ ਭਾਖਾ ਸੁਣੋ ਖਾਨ ਮਾਖਾ, ਉਹ ਅਹੰਕਾਰ ਦੇ ਨਾਲ ਭਰੇ ਹੋਏ ਪੈਂਡੇ ਖਾਂ, ਸੁਣਨਾ ਕਰ।
1: ਮਾਸਤਰ ਮੇਰਾ ਵਿਜੇ ਜੰਗ ਹੀਰਾ,
0: ਕਹਿਣ ਲੱਗੇ ਤੂੰ ਬਹੁਤ ਵੱਡਾ ਵੈਰੀ ਬਣ ਕੇ ਆਇਆ, ਜੇ ਮਿੱਤਰ ਬਣ ਕੇ ਆਉਂਦਾ ਫਿਰ ਤੇ ਗੁਰੂ ਦੀਆਂ ਬਾਹਾਂ ਖੁੱਲੀਆਂ ਨੇ ਗਲਵੱਕੜੀ ਵਿੱਚ ਲੈਣ ਵਾਸਤੇ, ਪਰ ਤੂੰ ਮਿੱਤਰ ਨਹੀਂ, ਤੂੰ ਤੇ ਵੈਰੀ ਬਣ ਕੇ ਆਇਆ। ਫਿਰ ਇਹ ਘਰ ਇਸ ਤਰ੍ਹਾਂ ਦਾ ਹੈ ਕਿ ਜਿੱਦਾਂ ਦਾ ਕੋਈ ਬਣ ਕੇ ਆਵੇ ਫਿਰ ਉਹਨੂੰ ਅੱਗੋਂ ਉਸ ਤਰ੍ਹਾਂ ਦਾ ਹੀ ਮਿਲਿਆ ਜਾਂਦਾ ਤੇ ਉਹਦੇ ਨਾਲ ਟੱਕਰਿਆ ਜਾਂਦਾ। ਇੱਥੇ ਦੋ ਗੁਣ ਨੇ, ਮੀਰੀ ਦਾ ਵੀ ਹੈ ਤੇ ਪੀਰੀ ਦਾ ਵੀ ਹੈ, ਅਸੀਂ ਕਿਹੜਾ ਦੇਖਣਾ? ਜੇ ਮੀਰੀ ਦਾ ਗੁਣ ਦੇਖਣਾ ਉਹ ਵੀ ਮਿਲ ਜਾਏਗਾ, ਪੀਰੀ ਦਾ ਦੇਖਣਾ ਉਹ ਵੀ ਮਿਲ ਜਾਏਗਾ। ਇੱਥੇ ਸੰਤ ਵੀ ਹੈ ਤੇ ਸਿਪਾਹੀ ਵੀ ਹੈ, ਇੱਥੇ ਭਗਤੀ ਵੀ ਹੈ ਤੇ ਸ਼ਕਤੀ ਵੀ ਹੈ। ਤੂੰ ਕਿਹੜਾ ਰੂਪ ਦੇਖਣਾ, ਭਗਤੀ ਦਾ ਕਿ ਸ਼ਕਤੀ ਦਾ? ਤੂੰ ਮੀਰੀ ਦਾ ਗੁਣ ਦੇਖਣਾ ਕਿ ਪੀਰੀ ਦਾ? ਪਰ ਤੂੰ ਆਇਆ ਰਿਪ ਬਣ ਕੇ, ਦੁਸ਼ਮਣ ਬਣ ਕੇ ਆਇਆ ਹੈ।
1: ਦੇਖੋ ਹੱਥ ਤੇਰੇ ਸ਼ਹਵਾਨ ਮੇਰੇ,
0: ਸਾਹਿਬ ਕਹਿੰਦੇ ਤੂੰ ਲਲਕਾਰ ਕੇ ਕਹਿੰਦਾ ਮੈਂ ਆਪਣਾ ਹੱਥ ਦਿਖਾਵਾਂ, ਤੇ ਗੁਰੂ ਸਾਹਿਬ ਆਪਣਾ ਹੱਥ ਦਿਖਾਉਣ, ਚੱਲ ਫਿਰ ਵਾਰੀ ਪਹਿਲਾਂ ਤੈਨੂੰ ਦਿੰਦੇ ਹਾਂ, ਮੌਕਾ ਪਹਿਲਾਂ ਤੈਨੂੰ ਦਿੰਦੇ ਹਾਂ, ਦਿਖਾ ਆਪਣਾ ਹੱਥ, ਚਲਾ ਆਪਣੀ ਕਮਾਨ ਵਿੱਚੋਂ ਦੀ ਤੀਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਹਿਲ ਤੇਰੀ ਹੈ, ਤੂੰ ਦਿਖਾ ਆਪਣਾ ਹੱਥ, ਆਪਣਾ ਜੌਹਰ ਦਿਖਾ, ਫਿਰ ਤੂੰ ਮੇਰੇ ਵੱਲੋਂ ਚੱਲਿਆ ਤੀਰ ਜਿਹੜਾ ਉਹ ਸਹਿਨ

0: ਮੰਗੇ ਵੀ ਕਿਹੜਾ ਘੱਟ ਤੇ ਕਿਹੜਾ ਵੱਧ ਹੈ।
1: ਸੁਣੀ ਪੈਂਡ ਖਾਨਾ ਦਲੇਰੀ ਮਹਾਨਾ।
0: ਪਹਿਲੇ ਤੇ ਹੈਰਾਨ ਹੋ ਗਿਆ ਸੀ ਮਹਾਰਾਜ ਨੇ ਜਿਵੇਂ ਐਂਟਰੀ ਕੀਤੀ, ਜਿਵੇਂ ਮਹਾਰਾਜ ਜੀ ਉਹਦੇ ਸਾਹਮਣੇ ਆ ਕੇ ਨੀਲੇ ਤੇ ਸਵਾਰ ਹੋ ਕੇ ਖਲੋ ਗਏ। ਪਹਿਲਾਂ ਤੇ ਹੈਰਾਨ ਹੀ ਹੋ ਗਿਆ ਵੀ ਮੈਂ ਜਿਹਨੂੰ ਲਲਕਾਰਦਾ ਸੀ ਉਹ ਤੇ ਇਕਦਮ ਆ ਗਿਆ। ਫਿਰ ਮਹਾਰਾਜ ਨੇ ਕਿਹਾ ਚੱਲ ਕੋਈ ਗੱਲ ਨਹੀਂ, ਤੂੰ ਵੀ ਸਾਨੂੰ ਆ ਕੇ ਇੱਥੇ ਸਾਡੀ ਹੀ ਧਰਤੀ ਤੇ ਆ ਕੇ ਲਲਕਾਰ ਰਿਹਾ, ਅਸੀਂ ਫਿਰ ਵੀ ਪਹਿਲ ਤੈਨੂੰ ਦੇਵਾਂਗੇ, ਤੂੰ ਪਹਿਲਾਂ ਵਾਰ ਕਰ। ਕਹਿੰਦੇ ਪੈਂਡੇ ਖਾਂ ਨੇ ਗੁਰੂ ਮਹਾਰਾਜ ਜੀ ਦੇ ਇਹ ਬੋਲ ਸੁਣੇ ਹਨ।
1: ਹਿਰਦੈ ਵਿੱਚ ਜਾਨਾ ਨਹੀਂ ਤ੍ਰਾਸ ਮਾਨਾ।
0: ਗੁਰੂ ਸਾਹਿਬ ਜੀ ਵੀ ਖਲੋਤੇ ਆ, ਗੁਰੂ ਸਾਹਿਬ ਦੇ ਖਾਲਸਾ ਵੀ ਖਲੋਤਾ ਹੈ, ਉਧਰੋਂ ਇਹਨਾਂ ਦੇ ਜਿਹੜੇ ਦੀਨਾ ਬੇਗ ਵੀ ਖਲੋਤਾ ਹੈ, ਸਿਪਾਹੀ ਵੀ ਖਲੋਤੇ ਆ, ਔਰ ਆਹਮੋ ਸਾਹਮਣਾ ਗੁਰੂ ਗੋਬਿੰਦ ਸਿੰਘ ਤੇ ਪੈਂਡੇ ਖਾਂ ਦਾ ਹੈ। ਕਹਿੰਦੇ ਫਿਰ ਇਹਨੇ ਹਿਰਦੈ ਵਿੱਚ ਜਾਨਾ, ਆਪਣੇ ਅੰਦਰ ਹੀ ਇਹਨੇ ਜਾਨਣਾ ਕੀਤਾ। ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਕੀ ਹੈ, ਨਹੀਂ ਤਰਾਸ ਮਨ, ਇਹਨੇ ਗੁਰੂ ਸਾਹਿਬ ਦਾ ਡਰ ਨਹੀਂ ਮੰਨਿਆ ਹੈ।
1: ਅਰੇ ਸੋ ਅੰਗਾਰੀ ਸਹਿ ਤੀਰ ਭਾਰੀ।
0: ਕਹਿਣ ਲੱਗਾ ਮੈਂ ਇਹਨਾਂ ਸਾਹਮਣੇ ਖਲੋ ਕੇ ਤੀਰ ਚਲਾਵਾਂ, ਇਹ ਮੇਰਾ ਤੀਰ ਸਹਿਣ ਨਹੀਂ ਕਰ ਸਕਣਗੇ, ਝੱਲ ਨਹੀਂ ਸਕਣਗੇ ਮੇਰੇ ਤੀਰ ਦੀ ਮਾਰ। ਅੰਦਰ ਮਨ ਦੇਖੋ, ਪਰਸੋਂ ਵੀ ਜ਼ਿਕਰ ਕੀਤਾ ਸੀ ਕਿ ਮਨ ਵਿੱਚ ਸੋਚਣਾ ਹੀ ਹੈ, ਜੋ ਮਰਜ਼ੀ ਸੋਚੀ ਜਾਓ, ਸੋਚਣ ਨਾਲ ਤੇ ਗੱਲ ਨਹੀਂ ਨਾ ਹੋਣੀ। ਗੱਲ ਤੇ ਉਦੋਂ ਹੋਣੀ ਜਦੋਂ ਮੁਕਾਬਲਾ ਹੋਣਾ, ਪਤਾ ਲੱਗਣਾ ਸਾਹਮਣੇ ਵਾਲਾ ਕਿੰਨੀ ਪਾਵਰ ਰੱਖਦਾ। ਹੁਣ ਹਾਥੀ ਦੇ ਸਾਹਮਣੇ ਕੀੜੀ ਆ ਜਾਏ ਤੇ ਹਾਥੀ ਤੇ ਫੁੱਲ ਜਾਏਗਾ ਵੀ ਇਹ ਕੀੜੀ ਮੇਰਾ ਕੀ ਵਿਗਾੜ ਦੇਗੀ, ਪਰ ਜਦੋਂ ਉਹਦੀ ਸੁੰਡ ਵਿੱਚ ਕਿਤੇ ਕੀੜੀ ਚੱਲ ਜਾਏ ਤੇ ਉਹ ਵੀ ਹਾਥੀ ਦਾ ਪਾਸਾ ਪਲਟ ਦਿੰਦੀ ਹੈ। ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ ਵੀ ਹਾਥੀ ਤੇ ਕੀੜੀ ਰੇਤ ਵਿੱਚ ਖੰਡ ਦੇ ਦਾਣੇ ਮਿਲਾ ਦਿਓ, ਪਤਾ ਲੱਗ ਜਾਏਗਾ ਜ਼ੋਰ ਕਿਹਦੇ ਵਿੱਚ ਜ਼ਿਆਦਾ ਹੈ। ਇਹ ਹੁਣ ਕਹਿੰਦਾ ਵੀ ਮੇਰਾ ਜਿਹੜਾ ਤੀਰ ਹੈ ਨਾ, ਭਾਰੀ ਤੀਰ, ਇਹ ਗੁਰੂ ਗੋਬਿੰਦ ਸਿੰਘ ਜੀ ਸਹਿਣ ਨਹੀਂ ਕਰ ਸਕਣਗੇ।
1: ਜੈ ਹੈ ਭੁਲਾਈ ਜਬੈ ਬਾਨ ਖਾਈ।
0: ਜਦੋਂ ਮੈਂ ਆਪਣੀ ਕਮਾਨ ਵਿੱਚੋਂ ਡੋਰੀ ਖਿੱਚ ਕੇ ਤੀਰ ਇਹਨਾਂ

0: ਪੈਂਡੇ ਖਾਂ ਚਲਾ ਤੀਰ। ਅੱਜ ਅਸੀਂ ਪਹਿਲਾਂ ਤੇਰੇ ਵੱਲੋਂ ਦੇਖਣਾ ਕਿ ਤੇਰੇ 'ਚ ਕਿੰਨਾ ਕੁ ਜੌਹਰ ਹੈ, ਤੇਰੇ 'ਚ ਇਹ ਤੀਰ ਚਲਾਉਣ ਦਾ ਕਿੰਨਾ ਕੁ ਭਾਰੀ ਗੁਣ ਹੈ। ਪਹਿਲ ਤੇਰੀ ਹੈ, ਤੂੰ ਦਿਖਾਉਣਾ ਕਰ।
1: ਹਿੰਦੂ ਕੇ ਰੰਗ ਅਹੋ ਵੀਰ ਤੀਰ।
0: ਅੱਗੋਂ ਵੀ ਉਹ ਫਿਰ ਲਲਕਾਰ ਕੇ ਕਹਿੰਦਾ ਵੀ ਮੇਰੇ ਤੀਰ ਦੀ ਚਾਲ ਫਿਰ ਤੁਸੀਂ ਜਿਹੜੀ ਆ ਉਹ ਚੱਲ ਕੇ ਦਿਖਾ ਦੇਣਾ।
1: ਲੱਗੇ ਵਾਰ ਮੇਰਾ ਹੈ ਅੰਗੇ ਹੈ ਤੇਰਾ।
0: ਕਹਿਣ ਲੱਗੇ ਜਦੋਂ ਮੇਰਾ ਇੱਕ ਵਾਰ ਜਿਹੜਾ ਤੁਹਾਡੇ ਤੇ ਲੱਗਾ ਨਾ, ਆ ਕੇ ਪਹਿਲਾ ਤੀਰ ਆ ਕੇ ਲੱਗਾ ਤੇ ਤੁਸੀਂ ਘੋੜੇ ਤੋਂ ਹੇਠਾਂ ਆ ਕੇ ਗਿਰ ਜਾਣਾ ਹੈ।
1: ਵਜੇਂਗੇ ਨਾ ਪ੍ਰਾਨ ਵੇਦੋ ਏਕ ਬਾਨਾ।
0: ਮੇਰਾ ਇੱਕ ਤੀਰ ਹੀ ਤੁਹਾਡੇ ਪ੍ਰਾਣ ਖਿੱਚ ਲਏਗਾ। ਮੇਰਾ ਇੱਕ ਤੀਰ ਹੀ ਇੰਨਾ ਜਿਹੜਾ ਜ਼ੋਰ ਨਾਲ ਚੱਲੇਗਾ ਕਿ ਜਦੋਂ ਤੁਹਾਡੇ ਆ ਕੇ ਤੀਰ ਵੱਜੇਗਾ, ਤੁਸੀਂ ਘੋੜੇ ਤੋਂ ਥੱਲੇ ਜਦੋਂ ਗਿਰੋਗੇ ਤੇ ਫਿਰ

0: ਬਹੁਤ ਵੱਡਾ ਜਲ ਜਹ ਲੋ ਕਿ ਜ਼ੁਲਮੀ ਹੈ, ਜ਼ੁਲਮ ਕਰਨ ਵਾਲਾ, ਮੇਰੇ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ, ਮੈਂ ਤੇ ਮੈਦਾਨ ਦੇ ਵਿੱਚ ਮਿੱਟੀ ਵਿੱਚ ਮਿੱਟੀ ਕਰ ਦਿੰਦਾ, ਗਰਦ ਭਾਵ ਮਿੱਟੀ 'ਚ ਮਿੱਟੀ ਕਰ ਦਿੰਦਾ ਹਾਂ।
1: ਬਿਨਾ ਯਤਨ ਜਿਮ ਮਰਦਵੇ ਬਿਨ ਸਹਿ ਫੁੱਲ ਗੁਲਾਬ।
0: ਕਹਿਣ ਲੱਗੇ ਜਿਵੇਂ ਗੁਲਾਬ ਨੂੰ ਹੱਥ ਵਿੱਚ ਮਸਲ ਦੇਈ ਦੇ ਨਾ, ਕਿੰਨਾ ਕੁ ਟਾਈਮ ਲੱਗਦਾ ਹੱਥ 'ਚ ਮਸਲਣ ਲੱਗਿਆ, ਇਵੇਂ ਕਹਿੰਦੇ ਮੈਂ ਤੁਹਾਨੂੰ ਮਸਲ ਕੇ, ਕਿੱਦਾਂ ਵੱਡਾ ਅਹੰਕਾਰ ਪੈਂਦੇ ਖਾ ਪਾਲ ਕੇ ਬੈਠਾ। ਸਤਿਗੁਰੂ ਜੀ ਮੁਸਕਰਾ ਰਹੇ ਆ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜੋ ਤੇਰਾ ਹੰਕਾਰ ਬੋਲਣਾ ਚਾਹੁੰਦਾ ਉਹ ਬੋਲ ਲਵੇ, ਪਰਤ ਕੇ ਫਿਰ ਅਸੀਂ ਦੇਖਣਾ ਕਿ ਕਿਹਦੇ ਹੱਥਾਂ ਦੇ ਵਿੱਚ ਜ਼ੋਰ ਹੈ, ਪਰ ਪਹਿਲ ਤੈਨੂੰ ਹੀ ਅਸੀਂ ਦੇ ਰਹੇ ਹਾਂ, ਤੂੰ ਪਹਿਲ ਕਰ ਅਤੇ ਆਪਣਾ ਤੀਰ ਜਿਹੜਾ ਉਹ ਸਾਡੇ ਵੱਲ ਚਲਾ। ਹੁਣ ਕਿਵੇਂ ਪੈਂਡੇ ਖਾਂ ਦਾ ਤੀਰ ਚੱਲਦਾ ਔਰ ਕਿਵੇਂ ਸਤਿਗੁਰੂ ਮਹਾਰਾਜ ਜੀ ਇਹਦੇ ਤੀਰ ਦੀ ਝਾਲ ਚੱਲਦੇ ਆ, ਅਤੇ ਜਦੋਂ ਮਹਾਰਾਜ ਨੇ ਤੀਰ ਚਲਾਉਣਾ ਕਿ ਪੈਂਡੇ ਖਾਂ ਆਪ ਉਹ ਤੀਰ ਦੀ ਝਾਲ ਚੱਲ ਸਕੇਗਾ, ਉਹ ਇਤਿਹਾਸ ਆਪਾਂ ਅਗਲੇਰੇ ਸਮੇਂ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਦੇ ਵੀ ਸਾਡੇ ਅੰਦਰ ਮਾਣ, ਕਦੇ ਵੀ ਅਹੰਕਾਰ ਜਿਹੜਾ ਉਹ ਨਾ ਆਵੇ, ਅਸੀਂ ਤੁਹਾਡੇ ਦਰ 'ਤੇ ਨਿਮਰਤਾ ਪਿਆਰ ਵਾਲਾ ਗੁਣ ਲੈਣ ਵਾਸਤੇ ਆਏ ਹਾਂ, ਅਤੇ ਸਾਡੇ 'ਤੇ ਇੱਕ ਤਰਸ ਕਰ ਦਿਓ, ਸਾਨੂੰ ਇੱਥੇ ਕੋਈ ਅਸੀਂ ਜ਼ੋਰ ਦਿਖਾਉਣ ਨਹੀਂ ਆਏ, ਇੱਥੇ ਕੋਈ ਆਪਣਾ ਬਲ ਦਿਖਾਉਣ ਨਹੀਂ ਆਏ, ਅਸੀਂ ਤਾਂ ਨਿਮਾਣੇ ਹੋ ਕੇ ਤੁਹਾਡੇ ਘਰ ਦੇ ਗੋਲੇ ਸੇਵਕ ਬਣ

ਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਇੱਥੇ ਆ ਕੇ ਨਿਮਾਣੇ ਹੋ ਕੇ ਬੇਨਤੀ ਕਰੀਏ। ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼। ਫਿਰ ਮਹਾਰਾਜ ਦੀ ਕਿਰਪਾ ਹੋਏਗੀ, ਸਾਡਾ ਇਹ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਹੋ ਜਾਏਗਾ। ਆਪ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਬਾਣੇ ਔਰ ਬਾਣੀ ਦੇ ਧਾਰਨੀ ਬਣੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਵੇਂ ਕੋਈ ਨਾ ਜਾਣੇ ਉੱਚੇ ਤੇ ਉੱਚ ਸਗਲ ਸਮੱਗਰੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ

ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ।

ਪਿਆਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ।

ਸਵਨਾਹਾਂ ਜੀਆਂ ਸਭ ਆਖੋ ਸਤਿਗੁਰ ਆਹੋ ਆਹੋ ਜਿਨ ਦਾਨ ਹਰ ਨਾਮ ਮੁਖ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰਕੇ।

ਚਲਤ ਮੋਹੀ ਸਾਮੇ ਜੋਤ ਜੋਤ ਹੈ ਸੋ ਤਿਸਦੇ ਚਾਨਣ ਸਾਮੇ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਦ ਨਾਮ ਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੰ ਕੋ ਹੋਈ ਜਾਤੀ ਤੇਰੇ ਨਾ ਵਾਸਾ ਰਾਗ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਗੰਡਾਤ ਪੁਨ ਵੱਡਾ ਹੈ ਰਹਾ ਸਾਕਤ ਹਰ ਸਾਧਨ ਜਾਨੇ ਅੰਤ ਨੇ ਪਰ ਹਮ ਕੰਡਾ ਹੀ ਜਿਉਂ ਜਿਉਂ ਚਲੈ ਚੁਵੈ ਦੁਖ ਪਾਵ ਹੈ ਜਮ ਕਾਲ ਸਹਿ ਸਜੰਡਾ ਹੈ।

ਮਲਨ ਸਬਲ ਮਲਨ ਭਗਤ ਫਲਨ ਕਾਨ ਕੋਰ ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਵ ਭੂਤ ਆਪ ਹੀ ਦੇਵਾਂਦ ਦੇਵ ਸਹਿਜ ਮੁਖ ਫਿਨੰਦ ਜੀਓ ਜਰਮ ਕਰਮ ਮੱਛ ਕੱਛ ਊਬਰ।

ਰੋਜ਼ ਤੀ ਮਹਿਲੇ ਪਹਿਲੇ ਕੇ ਲਿਖੇ ਤੁਨੇ ਅਸਰਾ ਜੈ ਕੀ ਤੁਨੀ ਸਲੂਕ ਮਹਿਲਾ ਪਹਿਲਾ ਬਿਲਹਾਰੀ ਗੁਰੂ ਆਪਣੇ ਦਿਓ।

0: ਸੱਚੀ ਤੁਧ ਆਖੇ ਲੱਖ ਕਰੋੜ ਸੱਚੀ ਸਤਾਰ ਸੱਚੇ ਸਮਝੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜਮੈ ਸੋ ਕੱਚ ਕੱਚ ਮਹਿਲਾ ਪਹਿਲਾ
1: ਵੱਡੀ ਵਡੇਜਾ ਵੱਡਾ ਨਾਂ।

ਸਮਾਧ ਪੌਣ ਸਮਾਧ ਪਾਣੀ ਸਮਾਧ ਜਗਨ ਖੰਡਾ ਬਿਡਾਣੀ ਸਮਾਧ ਧਰਤੀ ਵੀ ਸਮਾਧ ਖਾਣੀ ਸਮਾਧ ਸਾਧ ਲਗੈ ਪੁਰਾਣੀ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ ਭੋਗ ਸਮਾਧ ਸਿਫ